ਮਿੱਤਰ ਹੁੰਦਾ ਹੀ ਉਹ ਜਿਹੜਾ ਮਨੁੱਖ ਦਾ ਭਲਾ ਲੋਚੇ, ਜਿਹੜਾ ਮਿੱਤਰ ਮਿਲੇ ਤੇ ਬੁਰੇ ਪਾਸੇ ਲੈ ਜਾ, ਭਲਾ ਫਿਰ ਹੋਰ ਦੁਸ਼ਮਣ ਦੀ ਕੀ ਲੋੜ। ਜਿਹੜਾ ਅਖੌਤੀ ਮਿੱਤਰ ਮਿਲੇ, ਮਿੱਤਰਤਾ ਦੇ ਨਾਂ ਥੱਲੇ ਬੁਰੇ ਪਾਸੇ ਲੈ ਤੁਰੇ, ਬੁਰਾਈਆਂ ਵਾਲੇ ਪਾਸੇ ਪ੍ਰੇਰ ਲੈ ਜਾ, ਗਲਤ ਕੰਮਾਂ ਵਾਲੇ ਪਾਸੇ ਲੈ ਤੁਰੇ, ਜਾਂ ਜਿਹੜੇ ਮਿੱਤਰ ਦੇ ਆਇਆ ਜੀਵਨ ਦਾ ਕੀਮਤੀ ਸਮਾਂ ਆ ਜਾਈ ਤੁਰਿਆ ਚਲਾ ਜਾ, ਗਲਤ ਗੱਲਾਂ ਵਿੱਚ, ਨਿੰਦਾ ਚੁਗਲੀ ਵਿੱਚ, ਗਲਤ ਖੇਡਾਂ ਵਿੱਚ, ਗਲਤ ਕਾਰੀਆਂ ਵਿੱਚ ਮਨੁੱਖ ਦਾ ਕਰਮ ਭ੍ਰਿਸ਼ਟ ਹੁੰਦਾ ਚਲਾ ਜਾਵੇ, ਉਹ ਮਿੱਤਰ ਨਹੀਂ ਦੁਸ਼ਮਣ ਹੈ। ਕਿਉਂਕਿ ਜੋ ਕਰਮ ਅਸੀਂ ਕਰਨੇ ਨੇ ਉਹਨਾਂ ਦਾ ਫਲ ਸਾਡੇ ਸਾਹਮਣੇ ਆਉਣਾ, ਅੱਜ ਨਹੀਂ ਕੱਲ ਨੂੰ, ਐਸ ਨਹੀਂ ਅਗਲੇ ਜਨਮ ਨੂੰ, ਸਾਡੇ ਕੀਤੇ ਕਰਮ ਸਾਡੇ ਸਾਹਮਣੇ ਆ ਜਾਣੇ। ਤੇ ਜਿਹੜਾ ਬੰਦਾ ਗਲਤ ਕੰਮਾਂ ਦੀ ਪ੍ਰੇਰਨਾ ਕਰਦਾ ਉਹਦੇ ਨਾਲ ਵੱਡਾ ਦੁਸ਼ਮਣ ਹੋਰ ਕੌਣ ਹੋਵੇ। ਪਰ ਮਨੁੱਖ ਇਹ ਭੁਲੇਖੇ ਚ ਪਿਆ ਹੋਇਆ ਜਿਹਦੇ ਨਾਲ ਜੀ ਪਰਚ ਜਾਵੇ, ਜਿਹੜਾ ਕੋਲ ਬਹਿ ਕੇ ਚਾਰ ਗੱਲਾਂ ਕਰੇ ਸੁਣੇ ਸੁਣਾਵੇ ਉਹਨੂੰ ਅਸੀਂ ਮਿੱਤਰ ਸਮਝ ਰਹੇ ਹਾਂ। ਹਾਲਾਂਕਿ ਸਾਹਿਬਾਨੇ ਪਾਵਨ ਬਾਣੀ

കണക്ക് കച്ചടയാശോത്തോട് ഊണ്ട് സജ്ജന സന്ത് പക്കയ തൂ മിത്ര ലഭനെ തേ പക്കേ മിത്ര ലഭ കച്ചിയാ പല്ലേ കീ മിത്രതാ പോണി ഇന്നാ ദാ ആപണാ കോഈ സ്റ്റാൻഡ് നഹീ അജ കമ്മ കർദേ നേ കല് നൂ പഛതാഉന്ദേ നജ്ർ ആഉന്ദേ അജ കുകർമ്മ കർദേ നേ കല് നൂ ഉന്നാ കുകർമ്മാ ദേ ഫല് ദേ സാമണേ രോന്ദേ നജ്ർ ആഉന്ദേ നിരായേ ഹീ നഹീ ഇഹ ജേ കച്ചേ മിത്ര തേരേ വീ നാൽ ലിഭ നഹീ സക്ദേ ഓഏ ജീവൻ ദേ വിഛണേ ਜਿਉਂਦਿਆਂ ਹੀ ਜ਼ਿੰਦਗੀ ਚ ਔਖਾ ਵਕਤ ਆ ਗਿਆ ਤੇ ਛੱਡ ਕੇ ਤੁਰ ਜਾਣਗੇ ਤੂੰ ਉਹਨਾਂ ਮਿੱਤਰਾਂ ਨਾਲ ਸਾਂਝ ਪਾ ਜਿਹੜੇ ਸਾਹਿਬ ਕਹਿੰਦੇ ਨੇ ਕੋਈ ਮੋਇਆ ਨਾ ਜਾਹੀ ਛੋੜ ਇੱਥੇ ਵੀ ਤੈਨੂੰ ਸੁੱਖ ਦੇਣ ਤੇ ਦਰਗਾਹ ਵਿਚ ਵੀ ਤੇਰਾ ਸਾਥ ਦੇ ਸਕਣ ਉਥੇ ਵੀ ਤੇਰੀ ਬਾਉੜੀ ਕਰ ਸਕਣ ਜਿਨ੍ਹਾਂ ਦੇ ਸਦਕਾ ਜਿਨ੍ਹਾਂ ਦੇ ਨਾਲ ਲੱਗ ਕੇ ਉਥੇ ਵੀ ਤੇਰਾ ਭਲਾ ਹੋ ਸਕੇ ਸੰਸਾਰ ਤੇ ਵੀ ਐਸਾ ਤੁਸਾਂ ਵੇਖਿਆ ਕਿਸੇ ਭਲੇ ਆਦਮੀ ਨਾਲ ਮਿੱਤਰਤਾ ਹੀ ਹੋਵੇ ਕਿਸੇ ਨੇਕ ਬੰਦੇ ਨਾਲ ਮਿੱਤਰਤਾ ਹੀ ਹੋਵੇ ਕੋਈ ਔਖਾ ਸੌਖਾ ਵੇਲਾ ਆ ਜਾਵੇ ਆਵਾਜ਼ ਮਾਰ ਲਓ ਬੁਲਾ ਲਓ ਮਿੱਤਰ ਵੀ ਮੈਂ ਫਸਿਆ ਗਲਤ ਕੰਮ ਕਰ ਬੈਠਾ ਭੁੱਲ ਹੋ ਗਈ ਇਹ ਗਲਤੀ ਹੋ ਗਈ ਜਾਂ ਵੈਸੇ ਹੀ ਫਸ ਗਿਆ ਮਿੱਤਰ ਆ ਜਾਵੇ ਜਿਸ ਸਭਾ ਸੁਸਾਇਟੀ ਦੇ ਸਾਹਮਣੇ ਜਿਸ ਸਮਾਜ ਦੇ ਸਾਹਮਣੇ ਅਸੀਂ ਮੁਜਰਮ ਹਾਂ ਉਸ ਮਿੱਤਰ ਦੇ ਕੋਲ ਆ ਕੇ ਬਹਿ ਜਾਣ ਦੇ ਨਾਲ ਫਿਰ ਪੰਚ ਕਹਿੰਦੇ ਉਹ ਕਹਿੰਦੇ ਨੇ ਬਈ ਤੂੰ ਆ ਗਿਆ ਤੇਰਾ ਮਿੱਤਰ ਇਸ ਕਰਕੇ ਛੱਡਦੇ ਨੇ ਤੇਰੇ ਕਹਿਣ ਤੇ ਛੱਡਦੇ ਨੇ ਤੂੰ ਇਹਦੀ ਸ਼ਾਦੀ ਭਰਨਾ ਤੇ ਛੱਡਦੇ ਨੇ ਤੇਰਾ ਮਿੱਤਰ ਇਹ ਤੇ ਲਿਹਾਜ਼ ਕਰਦੇ ਨੇ ਤੇਰਾ ਪੁੱਤਰ ਇਹ ਤੇ ਲਿਹਾਜ਼ ਕਰਦੇ ਨੇ ਤੇਰੇ ਭਰਾ ਕਰਕੇ ਛੱਡਦੇ ਨੇ ਚੰਗੇ ਬੰਦੇ ਦਾ ਪ੍ਰਭਾਵ ਪੈਂਦਾ ਤੇ ਜੇ ਕਿਤੇ ਉਹਨਾਂ ਲੋਕਾਂ ਨਾਲ ਜਿਨ੍ਹਾਂ ਨੇ ਦਰਗਾਹ ਤੱਕ ਨਿਭ ਜਾਣਾ ਸਾਡੀ ਸਾਂਝ ਹੋਵੇ ਉਹਨਾਂ ਦੇ ਸਦਕਾ ਉੱਥੇ ਵੀ ਬਖਸ਼ੇ ਜਾ ਸਕਦੇ ਬਲਕਿ ਉੱਥੇ ਬਖਸ਼ੇ ਜਾਣ ਦੀ ਗੱਲ ਜੇ ਇੱਕ ਪਾਸੇ ਰੱਖ ਦਈਏ ਜੀਵਨ ਵਿੱਚ ਹੀ ਮਨੁੱਖ ਭਲੇ ਲੋਕਾਂ ਨਾਲ ਮਿਲ ਕੇ ਉਹਨਾਂ ਦੀ ਰੰਗਣ ਚ ਰੰਗਿਆ ਜਾ ਕੇ ਐਸੀ ਦਸ਼ਾ ਆਉਂਦੀ ਨਹੀਂ ਐਸੀ ਨੋਬਤ ਆਉਂਦੀ ਨਹੀਂ ਕਿ ਮਨੁੱਖ ਨੂੰ ਕੋਈ ਲੇਖਾ ਪੁੱਛਣ ਜੋਗਾ ਰਹੇ ਚੰਗੇ ਮਿੱਤਰਾਂ ਨੇ ਮਨੁੱਖ ਨੂੰ ਹਮੇਸ਼ਾ ਸੁਧਾਰਿਆ ਮਿੱਤਰ ਚੰਗਾ ਹੋਏ ਜਿਹੜਾ ਸਾਹਮਣੇ ਬੈਠ ਕੇ ਪਿਆਰ ਨਾਲ ਇਹ ਗੱਲ ਸਮਝਾ ਦੇਵੇ ਸੱਜਣਾ ਜੀਵਨ ਵਿਚ ਵਿਕਾਰ ਸੋਧਾ ਨਹੀਂ ਦੇਵੇ ਮਾੜੀਆਂ ਆਦਤਾਂ ਮਾੜੇ ਕਰਮ ਤੇਰੇ ਜੀਵਨ ਨੂੰ ਤਬਾਹ ਕਰ ਦੇਣਗੇ ਤੇ ਉਹ ਮਿੱਤਰ ਬੜਾ ਚੰਗਾ ਹੈ ਜਿਹੜਾ ਬਾਂਹ ਫੜ ਕੇ ਗੁਰਦੁਆਰੇ ਲੈ ਆਵੇ ਗੁਰੂ ਨਾਨਕ ਦੇ ਦਰਬਾਰ ਵਿਚ ਲੈ ਆਵੇ ਜਿਹੜਾ ਜਿਸ ਵੇਲੇ ਮੇਰੇ ਗੁਰੂ ਕੀ ਗੱਲ ਕਰੇ ਪ੍ਰਭੂ ਦੀ ਗੱਲ ਕਰੇ ਬਾਣੀ ਦੀ ਗੱਲ ਕਰੇ ਜਿਹੜਾ ਮਿੱਤਰ ਈਸ਼ਵਰ ਦੀ ਗੱਲ ਕਰੇ ਭਗਤੀ ਦੀ ਗੱਲ ਕਰੇ ਧਰਮ ਦੀ ਗੱਲ ਕਰੇ ਨਾ ਉਹਦੇ ਨਾਲੋਂ ਚੰਗਾ ਮਿੱਤਰ ਸਾਨੂੰ ਸੰਸਾਰ ਤੇ ਹੋਰ ਕੋਈ ਨਹੀਂ ਮਿਲ ਸਕਦਾ ਅਸਾਂ ਤਾਂ ਇਹ ਵੇਖਿਆ ਆਮ ਤੌਰ ਤੇ ਕਿ ਜਿਸ ਮਿੱਤਰ ਨਾਲ ਮਨ ਪਰਚ ਜਾਵੇ ਉਹ ਚੰਗਾ ਮਿੱਤਰ ਹੈ ਜਾਂ ਜਿਸ ਮਿੱਤਰ ਦੇ ਮਿਲਿਆ ਕੁਝ ਚਾਰ ਪੈਸਿਆਂ ਦਾ ਲਾਭ ਹੁੰਦਾ ਹੋਵੇ ਉਹ ਚੰਗਾ ਮਿੱਤਰ ਹੈ ਲੇਕਿਨ ਮਹਾਰਾਜ ਕਹਿੰਦੇ ਨੇ ਉਹ ਮਿੱਤਰ ਜਿਹੜਾ ਪ੍ਰਭੂ ਨਾਲ ਜੋੜਦਾ ਉਸ ਮਿੱਤਰ ਤੋਂ ਮੈਂ ਆਪਣਾ ਤਨ ਮਨ ਧਨ ਵਾਰ ਨਹੀਂ ਕਰਦਾ ਤਨ ਮਨ ਧਨ ਅਰਪੋ ਤਿਸੇ ਪ੍ਰਭੂ ਮਿਲਾਵੇ ਮੋਹੇ ਜਿਹੜਾ ਮੇਰੀ ਪ੍ਰਭੂ ਨਾਲ ਸਾਂਝ ਪਾ ਦੇ ਜਿਹੜੇ ਪ੍ਰਭੂ ਨਾਲ ਮਿਲੇ ਹੁੰਦੇ ਨੇ ਜਾਂ ਪ੍ਰਭੂ ਦੇ ਰਾਹ ਤੇ ਤੁਰੇ ਹੁੰਦੇ ਨੇ ਉਹੀ ਸਾਨੂੰ ਮਿਲਾ ਸਕਦੇ ਨੇ ਉੱਥੇ ਸਾਹਿਬਾਂ ਨੇ ਪਾਉਣ ਬਾਣ ਚ ਬਚਨ ਕਿਹਾ ਸਾਹਿਬ ਕਹਿੰਦੇ ਨੇ ਸ਼ਰਨ ਪਰਿਓ ਠਾਕੁਰ ਵਜ਼ੀਰਾਂ ਤਿਨਾ ਦੇਖ ਮੇਰਾ ਮਨ ਤੀਰਾ ਜਿਹੜੇ ਪ੍ਰਭੂ ਦੀ ਦਰਗਾਹ ਨਾਲ ਜੁੜੇ ਹੋਏ ਨੇ ਜਿਨ੍ਹਾਂ ਦੀ ਉੱਥੇ ਸੁਣੀ ਜਾਂਦੀ ਹੈ ਜਿਨ੍ਹਾਂ ਦੀ ਅਰਦਾਸ ਤੋਂ ਦਰਗਾਹ ਤੱਕ ਪਹੁੰਚਦੀ ਜਿਨ੍ਹਾਂ ਦੀ ਸੁਰਤੀ ਬਿਰਤੀ ਪ੍ਰਭੂ ਚਰਨਾਂ ਚ ਟਿੱਕੀ ਹੋਈ ਮੈਂ ਉਹਨਾਂ ਦੀ ਸ਼ਰਨ ਪੈਣਾ ਲੋੜਦਾ ਉਹਨਾਂ ਦਾ ਆਸਰਾ ਤੱਕਣਾ ਲੋੜਨਾ ਕਿਉਂ ਉਹਨਾਂ ਦੀ ਉੱਥੇ ਸੁਣੀ ਜਾਂਦੀ ਹੈ ਔਰ ਬੇਨਤੀ ਕਰਨਾ ਤੁਮ ਹਰ ਸੇਤੀ ਰਾਤੇ ਸੰਤੋ ਗੁਰਮੁਖੋ ਤੁਹਾਡਾ ਤਾਂ ਮਨ ਰੱਖਾ ਹੋਇਆ ਪ੍ਰਭੂ ਨਾਲ ਤੁਸੀਂ ਪ੍ਰਭੂ ਰੰਗ ਚ ਰਹਿੰਦੇ ਹੋ ਤੁਮ ਹਰ ਸੇਤੀ ਰਾਤੇ ਸੰਤੋ ਨਿਭਾਹ ਲਿਓ ਮੋਕੋ ਪੁਰਖ ਵਿਧਾਤੇ ਮੈਨੂੰ ਵੀ ਆਪਣੇ ਨਾਲ ਲੈ ਤੁਰੋ ਤੇ ਨਿਭਾ ਦਿਓ ਤੁਰ ਤੱਕ ਵਿਧਾਤੇ ਪੁਰਖ ਵਾਹਿਗੁਰੂ ਤੱਕ ਮੇਰੀ ਵੀ ਪਹੁੰਚ ਕਰਾ ਦਿਓ ਓੜ ਪਹੁੰਚਾਓ ਦਾਤੇ ਉਸ ਦਾਤੇ ਤੱਕ ਮੈਨੂੰ ਸਿਰੇ ਤੱਕ ਪਹੁੰਚਾ ਦਿਓ ਤੁਸੀਂ ਪਹੁੰਚੇ ਹੋ ਮੈਨੂੰ ਵੀ ਪਹੁੰਚਾ ਦਿਓ ਇਹੋ ਜਿਹਾ ਮਿੱਤਰ ਦੇ ਚਰਨੀ ਨਹੀਂ ਪੈਣਾ ਪਏ ਇਹੋ ਜਿਹਾ ਮਿੱਤਰ ਤੋਂ ਤਨ ਮਨ ਧਨ ਵਾਰਨਾ ਪਏ ਇਹੋ ਜਿਹਾ ਮਿੱਤਰ ਤੋਂ ਸਾਰਾ ਕੁਝ ਕੁਰਬਾਨ ਕਰਨਾ ਪਏ ਉਹ ਵੀ ਥੋੜਾ ਸਾਹਿਬਾਂ ਨੇ ਪਾਵਣ ਬਾਣੀ ਚ ਬੇਅੰਤ ਵਾਰ ਐਸੇ ਬਚਨ ਕੀਤੇ ਕਿ ਜੇ ਤੂੰ ਮੈਨੂੰ ਪ੍ਰਭੂ ਦੀ ਗੱਲ ਸੁਣਾਵੇ ਉਹਦੇ ਨਾਲ ਚੰਗਾ ਮਿੱਤਰ ਮੇਰਾ ਹੋਰ ਕੋਈ ਨਹੀਂ ਤੇ ਜਿਹੜਾ ਮੈਨੂੰ ਪ੍ਰਭੂ ਨਾਲ ਜੋੜਦਾ ਹੈ
ਐਸੀ ਸਾਂਝ

ਦੀ ਜਿਹੜਾ ਗੱਲ ਸੁਣਾ ਦੇ, ਸੰਸਾਰ ਦੇ ਵਿਕਾਰਾਂ ਦੇ ਬੰਧਨਾਂ ਤੋਂ ਜਿਹੜਾ ਬਚਾਵੇ, ਹੈ ਕੋਈ ਐਸਾ ਸੱਜਣ ਮਿੱਤਰ, ਹੈ ਕੋਈ ਐਸੋ ਹਮਰਾ ਮੀਤ, ਸਕਲ ਸਮੱਗਰੀ ਜੀਓ ਹੀਓ ਦਿਓ ਅਰਪੋ ਆਪਣੋ ਜੀਤ, ਉਹਦੇ ਨਾਲ ਪੱਕੀ ਸਾਂਝ ਪਾ। ਸਲੋਕ ਵਾਰਾ ਤੇ ਵਧੀਕ ਪੜ੍ਹਦੇ ਆ, ਸਾਹਿਬਾਂ ਨੇ ਕਿਹਾ ਜੇ ਤੂੰ ਤਾਰੂ ਪਾਣ ਤਾਹੂ ਪੁੱਛ ਤੁਰਨ ਕਰ, ਤੈਨੂੰ ਜੀਣ ਦੀ ਬੜੀ ਜਾਚ ਹੈ, ਤੂੰ ਬੜਾ ਤਾਰੂ ਹੈ, ਤੂੰ ਬਹੁਤ ਸਿਆਣਾ ਹੈ, ਬੜਾ ਸਮਝਦਾਰ ਹੋਊਗਾ, ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ, ਤਾਹੂ ਖਰੇ ਸੁਜਾਨ ਵੰਜਾ ਇਹਨੀ ਕੱਪੜੀ, ਜਿਹੜੇ ਇਹਨਾਂ ਪਾਣੀਆਂ ਚੋਂ ਲੰਘੇ ਹੋਏ ਨੇ ਕਿਸੇ ਨਵੇਂ ਪੱਤਣ ਤੇ ਆ ਜਾਵੇ, ਕਿਸੇ ਨਵੇਂ ਨਦੀ ਦਰਿਆ ਤੇ ਪਹੁੰਚ ਜਾਵੇ, ਉਥੋਂ ਲੰਘਣ ਦਾ ਮਸਲਾ ਪੈਦਾ ਹੋ ਜਾਵੇ ਨਾ, ਤੂੰ ਭਾਵੇਂ ਕਿੱਡਾ ਵੱਡਾ ਤਾਰੂ ਹੈ, ਫਿਰ ਵੀ ਤੂੰ ਉਹਨਾਂ ਨੂੰ ਪੁੱਛ ਲੈ ਜਿਹੜੇ ਇਸ ਰਾਹ ਤੋਂ ਲੰਘੇ, ਪਤਾ ਨੀ ਕਿੱਥੇ ਭੰਵਰ ਹੋਵੇ, ਕਿੱਥੇ ਪਾਣੀ ਦੀ ਕੀ ਦਸ਼ਾ ਹੋਵੇ, ਇਸ ਰਾਹ ਵਿਚੋਂ ਲੰਘਣ ਵਾਸਤੇ ਚੰਗਾ ਰਵੇ ਜੇ ਤੂੰ ਕਿਸੇ ਤਾਰੂ ਨੂੰ ਜਿਹੜਾ ਇਥੋਂ ਲੰਘਿਆ ਹੋਵੇ ਉਹਨੂੰ ਪੁੱਛ ਲਵੇ, ਇਥੋਂ ਤੂੰ ਕਿਵੇਂ ਲੰਘਿਆ ਸੀ, ਕੀ ਹਾਲਤ ਹੈ ਇਥੋਂ। ਇਸੇ ਤਰ੍ਹਾਂ ਧਰਮ ਦੇ ਮਾਰਗ ਤੇ ਬੰਦਾ ਕਿੰਨਾ ਹੁਸ਼ਿਆਰ ਤੇ ਚਲਾਕ ਹੋ, ਧਰਮ ਦੇ ਮਾਰਗ ਤੇ ਉਹਨਾਂ ਲੋਕਾਂ ਦੇ ਨਾਲ ਇਹ ਗੱਲ ਕਰ ਲੈਣੀ, ਲਾਲਣ ਰਾਵਿਆ ਕਵਣ ਗਤੀ ਦੀ, ਤੂੰ ਕਿਸ ਤਰ੍ਹਾਂ ਪਤੀ ਨਾਲ ਪਿਆਰ ਕੀਤਾ, ਤੂੰ ਪ੍ਰਭੂ ਨਾਲ ਕਿਸ ਤਰ੍ਹਾਂ ਪਿਆਰ ਪਾਇਆ, ਪ੍ਰਭੂ ਨਾਲ ਤੇਰੀ ਸਾਂਝ ਕਿਵੇਂ ਪੱਕੀ ਹੋਈ ਹੈ, ਤੂੰ ਪ੍ਰਭੂ ਨੂੰ ਕਿਵੇਂ ਪਾਏ, ਸਖੀ ਬਤਾਵੋ ਮੁਝੇ ਮਤੀਰੀ, ਮੈਨੂੰ ਵੀ ਕੋਈ ਮਤ ਦੇ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਜਿਨ੍ਹਾਂ ਸੁਹਾਗਣਾਂ ਨੇ ਘਰ ਸਵਰਗ ਬਣਾ ਰੱਖੇ ਨੇ, ਜਿਨ੍ਹਾਂ ਦੇ ਘਰ ਦੇ ਵਿੱਚੋਂ ਖੁਸ਼ੀਆਂ ਤੇ ਖੇੜਿਆਂ ਦੀ ਖੁਸ਼ਬੂ ਉੱਠਦੀ ਹੈ, ਉਹਨਾਂ ਨੂੰ ਪੁੱਛ ਲੈਣਾ ਚਾਹੀਦਾ ਹੈ ਇਹ ਖੁਸ਼ਬੂ ਤੁਹਾਨੂੰ ਕਿਵੇਂ ਪ੍ਰਾਪਤ ਹੋਈ, ਇਸ ਘਰ ਨੂੰ ਸਵਰਗ ਤੁਸੀਂ ਕਿਵੇਂ ਬਣਾਇਆ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਤੇ ਜਿਨ੍ਹਾਂ ਘਰਾਂ ਚੋਂ ਕਲੇਸ਼ ਉੱਠਦਾ ਹੋਵੇ, ਜਿੱਥੇ ਪਿਆਰ ਦੀ ਕੋਈ ਸਾਂਝ ਨਾ ਹੋਵੇ, ਉਹਨਾਂ ਨਾਲ ਗੱਲ ਕਰਨ ਦੀ ਵੀ ਕੀ ਲੋੜ ਹੈ, ਮਤ ਉਹਨਾਂ ਨੂੰ ਕੋਈ ਮਤ ਐਸੀ ਮਨ ਚ ਆ ਜਾਵੇ, ਉਹਨਾਂ ਦੇ ਕੋਲੋਂ ਕੋਈ ਐਸਾ ਰੰਗ ਚੜ ਜਾਵੇ ਕਿ ਆਪਣਾ ਵੀ ਜੀਵਨ ਖਰਾਬ ਕਰ ਲਈਏ, ਉਹਨਾਂ ਦੇ ਨੇੜੇ ਹੋਈਏ ਜਿਨ੍ਹਾਂ ਦੇ ਜੀਵਨ ਚ ਸੁੱਖ ਨਜ਼ਰ ਆਉਂਦਾ, ਜਿਨ੍ਹਾਂ ਦੇ ਜੀਵਨ ਵਿਚ ਆਨੰਦ ਨਜ਼ਰ ਆਉਂਦਾ, ਚਾਹੇ ਪੁੱਛੋ ਸੁਹਾਗਣੀ ਤੁਸੀਂ ਰਾਵਿਆ ਕਿੰਨੀ ਗੁਣੀ, ਉਹ ਜਿਹੜੇ ਸੰਤ ਭਗਤ ਪ੍ਰਵਾਨ ਜੋ ਪ੍ਰਭਾਇਆ ਸਹੀ ਵਿਚੱਖਣ ਜੰਤ ਜਿਨੀ ਹਰ ਪਿਆਇਆ, ਜਿਨ੍ਹਾਂ ਦੇ ਬਾਰੇ ਸੁਖਮਣੀ ਸਾਹਿਬ ਪੜ੍ਹਨੇ, ਜੋ ਜਾਣੇ ਤੇ ਸਦਾ ਸੁੱਖ ਹੋਏ, ਆਪ ਮਿਲਾਏ ਲਏ ਪ੍ਰਭ ਸੋਏ, ਉਹ ਧਨਵੰਤ ਕੁਲਵੰਤ ਪਤਵੰਤ ਜੀਵਨ ਮੁਕਤ ਜਿਸ ਹਿਰਦੈ ਭਗਵੰਤ, ਧਨ ਧਨ ਧਨ ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ, ਜੋ ਆਪ ਚੱਲ ਸਕਦਾ ਧਰਮ ਦੇ ਮਾਰਗ ਤੇ ਕਿਸੇ ਹੋਰ ਨੂੰ ਤੋਰਨ ਦੀ ਸਮਰੱਥਾ ਰੱਖਦਾ ਹੈ, ਇਹੋ ਜਿਹੇ ਬੰਦੇ ਨੂੰ ਲੱਭ ਕੇ ਉਹਦੇ ਨਾਲ ਮਿੱਤਰਤਾ ਪਾਈ ਸੋਭਾ ਲਾਹੇਵੰਦੀ ਰਹਿੰਦੀ, ਤੇ ਜਿਸ ਦਿਨ ਕੋਈ ਮਿਲ ਪੈਂਦਾ ਹੈ, ਧੰਨ ਗੁਰੂ ਨਾਨਕ ਦਾ ਸਵਾਰਿਆ ਹੈ ਭਾਈ ਮਨ ਸੁਖ, ਜਿਸ ਦਿਨ ਮਹਾਰਾਜ ਸ਼ਿਵਨਾਭ ਨੂੰ ਮਿਲੇ ਸੀ, ਉਹ ਵਰਤਾਂ ਪੂਜਾ ਕਰਮਾਂ ਬੇਅੰਤ ਤਰ੍ਹਾਂ ਦੀਆਂ ਰਸਮਾਂ ਚ ਫਸਿਆ ਆ ਬੰਦਾ, ਜਿਸ ਵੇਲੇ ਭਾਈ ਮਨਸੁਖ ਦੇ ਦਰਸ਼ਨ ਕੀਤੇ ਹੈਰਾਨ ਹੋ ਗਿਆ, ਇਹ ਤਾਂ ਕੋਈ ਵਰਤ ਨੀ ਰੱਖਦਾ, ਇਹ ਤਾਂ ਕੋਈ ਪੂਜਾ ਨੀ ਪਿਆ ਕਰਦਾ, ਇਹ ਤਾਂ ਕੋਈ ਪਖੰਡ ਨੀ ਪਿਆ ਕਰਦਾ, ਇਹ ਤਾਂ ਕੋਈ ਰਚਨਾ ਨੀ ਰਚੀ ਬੈਠਾ, ਮੇਰੇ ਸਾਰੇ ਰਾਜ ਵਿਚ ਮੇਰੇ ਹੁਕਮ ਅਨੁਸਾਰ ਧਰਮ ਕਰਮ ਪਿਆ ਚੱਲਦਾ, ਤੇ ਇਹ ਬੰਦਾ ਉਸ ਤੋਂ ਬਾਗੀ ਹੋ ਕੇ ਇਹਦੇ ਨੇਤਰਾਂ ਚ ਮਸਤੀ ਇਹ ਕਿਸ ਤਰ੍ਹਾਂ ਹੋ ਸਕਦੀ, ਉਹਨੂੰ ਕਹਿੰਦਾ ਸੱਜਣਾ ਇਹ ਨੇਤਰਾਂ ਦੀ ਮਸਤੀ, ਇਹ ਬੋਲਾਂ ਦੀ ਮਿਠਾਸ, ਇਹ ਜੀਵਨ ਦੇ ਵਿਚ ਹੁਲਾਰਾ ਤੇ ਆਨੰਦ ਤੈਨੂੰ ਕਿੱਥੋਂ ਮਿਲਿਆ, ਤੇ ਭਾਈ ਮਨਸੋ ਕਹਿੰਦੇ ਨੇ ਗੁਰੂ ਨਾਨਕ ਦੀ ਮਤ ਲੈ ਕੇ, ਗੁਰੂ ਕੋਲੋਂ ਸਮਤ ਲੈ ਕੇ, ਗੁਰੂ ਕੋਲੋਂ ਜੱਜ ਸਿੱਖ ਕੇ ਜੀਵਨ ਦਾ ਇਹ ਆਨੰਦ ਆਪਣੇ ਆਪ ਆਏ, ਚਰਨਾਂ ਤੇ ਪੈ ਗਿਆ, ਕਹਿਣ ਲੱਗਾ ਸੱਜਣਾ ਮੈਨੂੰ ਵੀ ਦੱਸ ਫਿਰ ਇਹ ਆਨੰਦ ਮੈਨੂੰ ਕਿਵੇਂ ਆ, ਭਾਈ ਮਨਸੁਖ ਫਿਰ ਆਪਣੀ ਪੂਜਾ ਕਰਾਉਣ ਨਹੀਂ ਪੈ ਗਿਆ, ਰਾਹ ਦੱਸ ਦਿੱਤਾ, ਕਹਿਣ ਲੱਗੇ ਪਿਆਰ ਉਹਦੇ ਨਾਲ ਕੀਤਾ ਸੀ, ਉਹਨੇ ਬਾਂਹ ਫੜ ਕੇ ਆਪਣੇ ਬਣਾ ਲਏ, ਪਿਆਰ ਉਹਦੇ ਨਾਲ ਕਰ ਤੇ ਤੈਨੂੰ ਵੀ ਬਾਂਹ ਫੜ ਕੇ ਆਪਣਾ ਬਣਾ ਲੇਗਾ, ਕਹਿੰਦਾ ਮੈਂ ਲੱਭਾਂ ਕਿੱਥੋਂ ਪਿਆਰ ਕਿਵੇਂ ਕਰਾਂ, ਭਾਈ ਮਨਸੁਖ ਹੱਸ ਪਏ, ਕਹਿਣ ਲੱਗੇ ਮਹਾਰਾਜ ਸ਼ਿਵਨਾਭ ਜੇ ਪਿਆਰ ਕਰਕੇ ਪਿਆਰੇ ਨੂੰ ਲੱਭਣਾ ਪਿਆ ਫਿਰ ਕਾਹਦਾ ਪਿਆਰ ਕੀਤਾ, ਤੂੰ ਪਿਆਰ ਕਰਕੇ ਪਿਆਰਾ ਆਪੇ ਖਿੱਚਿਆ ਤੁਰਿਆ, ਪਿਆਰ ਵਿਚ ਇੰਨੀ ਖਿੱਚ ਪੈਦਾ ਕਰ ਉਹ ਆਪੇ ਤੈਨੂੰ ਲੱਭਦਾ ਫਿਰੇ, ਤੂੰ ਉਹਨੂੰ ਲੱਭਣ ਨਾ ਜਾਵੇ ਬਲਕਿ ਤੈਨੂੰ ਉਹ ਲੱਭਦਾ ਫਿਰ, ਐਸੀ ਚਿਣਗ ਲਾ ਦਿੱਤੀ, ਐਸੀ ਰਚਨਾ ਰਚ ਦਿੱਤੀ ਉਸ ਰਾਜੇ ਦੇ ਅੰਦਰ, ਧੰਨ ਗੁਰੂ ਨਾਨਕ ਖਿੱਚੇ ਚਲੇ ਗਏ, ਰਾਜੇ ਸ਼ਿਵਨਾਭ ਦੇ ਪਿਆਰ ਨੇ ਗੁਰੂ ਨਾਨਕ ਸਾਹਿਬ ਨੂੰ ਸਗਲਾ ਦੀਪ ਖਿੱਚ ਲਏ, ਕਿਤੇ ਉਹ ਪਿਆਰ ਕਰਨਾ ਸਾਨੂੰ ਵੀ ਆ ਜਾਏ, ਜਾਂ ਇਹੋ ਜਿਹਾ ਪਿਆਰ ਕਰਨਾ ਸਾਨੂੰ

ਅੱਛਾ ਇਸ ਸ਼ਬਦ ਵਿੱਚ ਮੇਰੇ ਮਨ ਪਰਦੇਸੀ ਵੇ ਐ ਮੇਰੇ ਮਨ ਤੂੰ ਭਟਕਣਾ ਛੱਡ ਦੇ ਤੂੰ ਡੋਲਣਾ ਛੱਡ ਦੇ ਤੂੰ ਪਦਾਰਥਾਂ ਦਾ ਨੇਹੋ ਛੱਡ ਦੇ ਆ ਜਾ ਨਿੱਜ ਘਰ ਦੇ ਵਿੱਚ ਜੋ ਰਸ ਮਾਣਨ ਲਈ ਤੂੰ ਇੱਥੇ ਸੰਸਾਰ ਵਿੱਚ ਆਇਆ ਉਹ ਰਸ ਹੈ ਪਰਮੇਸ਼ਰ ਦੇ ਨਾਮ ਦਾ ਸਿਮਰਨ ਦਾ ਤੇ ਜਿਨ੍ਹਾਂ ਨੇ ਮਾਣ ਲਿਆ ਉਹਨਾਂ ਨੇ ਰੰਗ ਰਲੀਆਂ ਮਾਣੀਆਂ ਉਹਨਾਂ ਨੇ ਐਸੀਆਂ ਪਦਵੀਆਂ ਪ੍ਰਾਪਤ ਕੀਤੀਆਂ ਕਿ ਸੂਖ ਮਹਿਲ ਜਾਂ ਕੇ ਊਚ ਦੁਆਰੇ ਤਾਂ ਮੈਂ ਵਾਸੈ ਭਗਤ ਪਿਆਰੇ ਇਸ ਲਈ ਬਈ ਤੂੰ ਹੀ ਜਪੇਗਾ ਤਾਂ ਫਿਰ ਐਸਾ ਹੀ ਤੈਨੂੰ ਸਤਿਕਾਰ ਮਿਲੇਗਾ ਐਸਾ ਹੀ ਪਿਆਰ ਮਿਲੇਗਾ ਗੁਰੂ ਦਾ ਤੇ ਜਦੋਂ ਅੱਗੇ ਜਾਏਗਾ ਫਿਰ ਸਾਰੇ ਥਾਂ ਤੇ ਤੇਰਾ ਆਦਰ ਹੋਵੇਗਾ ਉਹ ਮੇਰੇ ਮਨ ਪਰਦੇਸੀ।

ਹੰਕਾਰ ਦੀ ਅੱਗ ਵਿੱਚ ਜਲ ਰਿਹਾ ਹੈ। ਇਹ ਭਟਕਿਆ ਹੋਇਆ ਮਨ ਕਿਤੇ ਟਿਕਦਾ ਨਹੀਂ, ਜਿਵੇਂ ਅੱਕ ਦੇ ਅੰਬ ਨਾਲੋਂ ਤੂੰਬਾ ਵਿਛੜਿਆ, ਫਿਰ ਭਟਕਣ ਤੋਂ ਬਿਨਾਂ ਹੋਰ ਕੁਝ ਨਹੀਂ। ਜਿੱਧਰ ਦੀ ਹਵਾ ਹੈ, ਹਵਾ ਦੇ ਬੁੱਲਿਆਂ ਵਿੱਚ ਧੱਕੇ ਖਾਂਦਾ ਫਿਰਦਾ। ਇਸੇ ਤਰ੍ਹਾਂ ਜਿਨ੍ਹਾਂ ਨੇ ਗੁਰੂ ਦੇ ਚਰਨ ਛੱਡ ਕੇ, ਆਪਣੇ ਨਿੱਜ ਘਰ ਨੂੰ ਛੱਡ ਕੇ, ਜੋ ਕੂੜਿਆਂ ਪਦਾਰਥਾਂ ਦੇ ਨਾਲ ਨਿਉ ਲਾਈ ਬੈਠੇ ਹਨ, ਹਜ਼ੂਰ ਕਹਿੰਦੇ ਹਨ ਜੋ ਘਰ ਛੱਡ ਗਵਾਵਣਾ ਸੋ ਲੱਗਾ ਮਨ ਮਾਹੇ। ਜਿਹੜਾ ਘਰ ਛੱਡ ਜਾਣਾ ਉਹਦੇ ਲਈ ਤੂੰ ਰਾਤ ਦਿਨ ਭਟਕ ਰਿਹਾ, ਤੇ ਜਿੱਥੇ ਜਾਏ ਤੁਧ ਵਰਤਣਾ ਤਿਸ ਕੀ ਚਿੰਤਾ ਨਾ ਹੈ, ਜਿੱਥੇ ਤੂੰ ਸਦੀਵੀ ਕਾਲ ਵਸਣਾ। ਜਿਹੜਾ ਕਾਰਜ ਕਰਨ ਲਈ ਤੂੰ ਸੰਸਾਰ ਤੇ ਆਇਆ, ਉਸ ਘਰ ਦੀ ਕੋਈ ਤੈਨੂੰ ਚਿੰਤਾ ਹੀ ਨਹੀਂ। ਇਹ ਸਰੀਰ ਵੀ ਇੱਕ ਘਰ ਹੈ ਜਿਹਦੇ ਅੰਦਰ ਅਕਾਲ ਪੁਰਖ ਵਾਹਿਗੁਰੂ ਦੀ ਜੋਤ ਹੈ। ਮਨੁੱਖ ਸਰੀਰ ਲਈ ਸਭ ਕੁਝ ਕਰਦਾ, ਚੰਗੇ ਵਸਤਰ ਪਹਿਨਦਾ, ਖਾਂਦਾ ਪੀਂਦਾ ਪਹਿਨਦਾ, ਸੁਗੰਧੀਆਂ ਲਾਉਂਦਾ, ਸੇਜਾਵਾਂ ਮਾਣਦਾ, ਪਰ ਇਸ ਨੇ ਆਤਮਾ ਨੂੰ, ਜਿਸ ਆਤਮਾ ਦੇ ਸਦਕੇ ਸਰੀਰ ਚੱਲ ਰਿਹਾ, ਉਸ ਨੂੰ ਭੁੱਖਿਆ ਹੀ ਮਾਰ ਛੱਡਿਆ। ਉਸ ਨੂੰ ਕਦੇ ਨਾਮ ਦਾ ਭੋਜਨ ਨਹੀਂ ਦਿੱਤਾ, ਕਦੇ ਗੁਰੂ ਦੀ ਕਿਰਪਾ ਦੇ ਵਸਤਰ ਨਹੀਂ ਪਹਿਨਾਏ, ਕਦੀ ਸਤਸੰਗਤ ਦੀ ਸੁਗੰਧੀ ਨਹੀਂ ਲਾਈ। ਹਜ਼ੂਰ ਕਹਿੰਦੇ ਨੇ ਜੇ ਤੂੰ ਸਿਮਰਨ ਨਹੀਂ ਕਰ ਰਿਹਾ, ਅੰਮ੍ਰਿਤ ਵੇਲੇ ਜਾਗ ਕੇ ਇਸ਼ਨਾਨ ਕਰਕੇ ਅਕਾਲ ਪੁਰਖ ਵਾਹਿਗੁਰੂ ਦੀ ਭਗਤੀ ਨਹੀਂ ਕਰਦਾ, ਤਾਂ ਤੂੰ ਆਪਣੀ ਆਤਮਾ ਦਾ ਆਪ ਘਾਤ ਕਰ ਰਹੇ। ਦੁਰਲਭ ਦੇਹ ਪਾਈ ਵਡਭਾਗੀ, ਨਾਮ ਨਾ ਜਪੇ ਤਾਂ ਆਤਮ ਘਾਤੀ, ਮਰ ਨਾ ਜਾਈ ਜੈ ਬਿਸਰਤ ਨਾਮ, ਨਾਮ ਵੀ ਹੋਣ ਜੀਵਨ ਕੌਣ ਕੰਮ। ਹਜ਼ੂਰ ਕਹਿੰਦੇ ਨੇ ਨਾਮ ਤੋਂ ਬਿਨਾਂ ਤੇਰਾ ਜੀਵਨ ਕਿਹੜੇ ਕੰਮ ਹੈ। ਉਹ ਪਸ਼ੂ ਮਰ ਜਾਵੇ ਤਾਂ ਵੀ ਕੰਮ ਕਰ ਜਾਂਦਾ, 10 ਕਾਜ ਸਵਾਰ ਜਾਂਦਾ। ਤੂੰ ਸੰਸਾਰ ਤੇ ਆ ਕੇ ਜੇ ਸਿਮਰਨ ਨਹੀਂ ਕੀਤਾ, ਪਦਾਰਥ ਛਕ ਲੈ, ਚੰਗੇ ਵਸਤਰ ਪਹਿਨ ਲੈ, ਸਿਮਰਨ ਨਹੀਂ ਕੀਤਾ, ਤਾਂ ਫਿਰ ਨਰੂ ਮਰੇ ਨਰ ਕਾਮ ਨਾ ਆਵੇ, ਫਿਰ ਤੇਰੀ ਦੇਹੀ ਕਿਸੇ ਕੰਮ ਨਹੀਂ ਆਉਣੀ, ਇਹ ਰਾਖ ਦੀ ਢੇਰੀ ਹੋ ਜਾਏਗੀ। ਇਸ ਲਈ ਗੁਰੂ ਰਾਮਦਾਸ ਪਾਤਸ਼ਾਹ ਜੀ ਕਹਿ ਰਹੇ ਹਨ, ਉਹ ਮੇਰੇ ਮਨ ਪਰਦੇਸੀ ਵੇ, ਆਹੋ ਕਰੇ ਤੂੰ ਕਿਉਂ ਭਟਕਦਾ ਹੈ। ਇਹ ਜੋ ਕੁਝ ਤੇਰੀਆਂ ਅੱਖਾਂ ਵੇਖ ਰਹੀਆਂ ਹਨ, ਇਹ ਜਿਉਂ ਸੁਪਨਾ ਅਰ ਵੇਖਣਾ, ਐਸੇ ਜਗ ਕੋ ਜਾਣ, ਇਨ ਮੇ ਕਛ ਸਾਚੋ ਨਹੀਂ, ਨਾਨਕ ਕਿਹੋ ਵਖਾਣ। ਇਸ ਲਈ ਭਾਈ ਆਪਣੇ ਨਿੱਜ ਘਰ ਵਿੱਚ ਆ, ਵਿਚਾਰ ਕਰ, ਜਿਸ ਕਾਰਜ ਲਈ ਤੂੰ ਆਇਆ, ਤੈਸੀ ਵਸਤ ਵਿਸਾਹੀਏ ਜੈਸੀ ਨਿਭ ਹੈ ਨਾਲ, ਵਸਤੂ ਉਹ ਇਕੱਠੀ ਕਰ ਜੋ ਤੇਰੇ ਨਾਲ ਚੱਲਣ ਵਾਲੀ ਹੈ। ਇਹ ਤਾਂ ਜੋ ਕੁਝ ਤੇਰੀਆਂ ਅੱਖਾਂ ਵੇਖ ਰਹੀਆਂ ਹਨ, ਜਦੋਂ ਵੀ ਪ੍ਰਾਣ ਪੰਖੇਰੂ ਉੱਡਣਗੇ, ਇਹ ਸ਼ਿਨ ਵਿੱਚ ਸਭ ਕੁਝ ਪਰਾਇਆ ਹੋ ਜਾਏਗਾ। ਇਸ ਲਈ ਮੇਰੇ ਮਨ ਪਰਦੇਸੀ ਵੇ, ਤੂੰ ਪਰਦੇਸ਼ ਵਿੱਚ ਆਏ। ਇਹ ਜਗਤ ਇੱਕ ਸਰਾਂ ਹੈ, ਜੋ ਮਨੁੱਖ ਆਇਆ ਸਰਾਂ ਦੇ ਵਿੱਚ ਬੈਠ, ਤੇ ਸਰਾਂ ਨੂੰ ਮੁਸਾਫਰ ਖਾਨੇ ਨੂੰ ਜਿਹੜਾ ਮਨੁੱਖ ਆਪਣਾ ਘਰ ਸਮਝ ਕੇ ਬਹਿ ਜਾਂਦਾ, ਉਹਨੂੰ ਕੋਈ ਸਿਆਣਾ ਨਹੀਂ ਕਹੇਗਾ। ਉਹਨੂੰ ਕਹਿ ਦਿੰਦੇ ਹਨ ਭਾਈ ਇਹ ਕੋਈ ਮੂਰਖ ਹੈ, ਕਿਉਂਕਿ ਮੁਸਾਫਰ ਖਾਨਾ ਹੈ। ਰਾਤੀ ਆਉਂਦਾ ਮੁਸਾਫਰ, ਪ੍ਰਭਾਤੀ ਤੁਰ ਜਾਂਦਾ, ਤੇ ਜੇ ਉਸ ਨੂੰ ਜੱਫਾ ਪਾ ਕੇ ਬਹਿ ਜਾਵੇ ਭਈ ਇਹ ਮੇਰਾ ਹੈ, ਤਾਂ ਫਿਰ ਸਿਆਣਪ ਨਹੀਂ। ਇਸ ਲਈ ਤੂੰ ਪਰਦੇਸੀ ਹੈ। ਧੰਨ ਗੁਰੂ ਰਾਮਦਾਸ ਪਾਤਸ਼ਾਹ ਸ਼ਬਦ ਵਿੱਚ ਕਹਿੰਦੇ ਹਨ, ਮੇਰੇ ਮਨ ਪਰਦੇਸੀ ਵੇ, ਆਓ ਕਰੇ ਆਪਣੇ ਨਿੱਜ ਘਰ ਵਿੱਚ ਆ ਭਾਈ, ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰੀਏ, ਤੇ ਫਿਰ ਸਤ ਸੰਗਤ ਵਿੱਚ ਬਹਿ ਕੇ ਜਪੀਏ ਸ਼੍ਰੀ ਵਾਹਿਗੁਰੂ। ਆਓ ਕਰੋ ਗੁਰੂ ਰਾਮਦਾਸ ਪਾਤਸ਼ਾਹ ਜੀ ਦੇ ਸੋਹਣੇ ਦਰਸ਼ਨ, ਕਿਉਂਕਿ ਬਾਣੀ ਦਾ ਦਰਸ਼ਨ ਹਜ਼ੂਰ ਬਖਸ਼ਿਸ਼ ਕਰਦੇ ਹਨ। ਕੋਈ ਪਿਆਰ ਦੇ ਨਾਲ ਬਾਣੀ ਪੜ੍ਹੇ, ਪਿਆਰ ਦੇ ਨਾਲ ਸੁਣੇ, ਇਹ ਗੁਰੂ ਕਾ ਦਰਸ਼ਨ ਹੈ।

ਗੁਰੂ ਨਾਨਕ ਸੱਚੇ ਪਾਤਸ਼ਾਹ ਜੀ ਮਾਝ ਦੀ ਵਾਰ ਵਿੱਚ ਆਪ ਬਖਸ਼ਿਸ਼ ਕਰਦੇ ਹਨ ਕਿ 10 ਸਾਲ ਬਚਪਨ ਦੇ ਬੀਤ ਜਾਂਦੇ ਹਨ, 20 ਰਮਣ, 54 ਹੋ ਗਿਆ, ਹੁਣ ਘਰ ਦੇ ਸਾਮਾਨ ਇਕੱਠੇ ਕਰਨ ਵਿੱਚ ਲੱਗ ਗਿਆ। 30 ਕਾ ਸੁੰਦਰ ਕਹਾਵੇ, 40 ਸੀ ਪਰ ਹੋਏ 85, 40 ਤੇ 50 ਸਾਲ ਦੀ ਉਮਰ ਤੱਕ ਇਸ ਨੇ ਰਾਤ ਦਿਨ ਇੱਕ ਕਰਕੇ ਆਪਣੇ ਕਾਰ ਵਿਹਾਰ ਧੰਦੇ ਕੀਤੇ, ਪਰ ਪਰਮੇਸ਼ਰ ਦੇ ਨਾਮ ਦਾ ਕੋਈ ਖਿਆਲ ਨਹੀਂ ਕੀਤਾ, ਨਹੀਂ ਉਹਦਾ ਸ਼ੁਕਰਾਨਾ ਕੀਤਾ ਜਿਸ ਵਾਹਿਗੁਰੂ ਨੇ ਅਮੋਲਕ ਸਵਾਸ ਬਖਸ਼ੇ ਸਨ। ਹੁਣ 50 ਸਾਲ ਤੋਂ ਉੱਤੇ ਜਦੋਂ ਉਮਰ ਹੋ ਗਈ, ਬੁਢੇਪਾ ਆ ਗਿਆ, 70 ਦਾ ਮਤਹੀਨ ਹੋ ਗਿਆ, 80 ਦਾ ਵਿਵਹਾਰ ਨਹੀਂ ਕਰ ਸਕਦਾ ਜਿਨ੍ਹਾਂ ਲਈ ਕੰਮ ਕੀਤੇ ਸਨ, ਉਹ ਹੁਣ ਕਹਿੰਦੇ ਹਨ ਇਹ ਬੁੱਢਾ ਮਰਦਾ ਹੀ ਨਹੀਂ, ਸਾਡੇ ਮਗਰੋਂ ਹੀ ਨਹੀਂ ਲੈਂਦਾ। 90 ਤੱਕ ਕੋਈ ਪਹੁੰਚ ਗਿਆ ਤਾਂ ਫਿਰ ਮੰਜੀ ਤੋਂ ਨਹੀਂ ਉੱਠ ਸਕਿਆ। ਹਜ਼ੂਰ ਕਹਿੰਦੇ ਹਨ ਭਾਈ ਇਹ ਤਾਂ ਧੂਏ ਦਾ ਪਹਾੜ ਹੈ ਜਗਤ, ਆਉਣਾ ਉਹਨਾਂ ਦਾ ਹੀ ਸਫਲ ਹੈ ਜਿਨ੍ਹਾਂ ਨੇ

0: ਪਾਤਸ਼ਾਹ ਦਾ ਸੁੰਦਰ ਸਰੂਪ ਅੱਖਾਂ ਕੇ ਆਉਂਦਾ, ਉੱਥੇ ਕਲਗੀਧਰ ਪਾਤਸ਼ਾਹ ਜੀ ਦੀ ਯਾਦ ਵੀ ਆ ਜਾਂਦੀ ਹੈ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਇਸ ਲਈ ਆਓ ਸਾਰੇ ਪਿਆਰ ਨਾਲ, ਜੋ ਸਾਹਿਬ ਸਾਨੂੰ ਸੁਮਤੀ ਬਖਸ਼ ਰਹੇ ਹਨ ਕਿ ਮਨੁੱਖਾ ਜਨਮ ਪ੍ਰਾਪਤ ਹੋਇਆ, ਇਹ ਕਦਮ ਕਿਸੇ ਮਾੜੇ ਪਾਸੇ ਨਾ ਚਲੇ ਜਾਣ, ਕਿਉਂਕਿ ਮਾੜੇ ਪਾਸੇ ਕਦਮ ਜਾ ਰਹੇ ਹਨ ਤਾਂ ਨਰਕਾਂ ਵੱਲ ਲੈ ਜਾ ਰਹੇ, ਤੇ ਜੇ ਆ ਸਤ ਸੰਗਤ ਵੱਲ ਕਦਮ ਲੈ ਆਏ ਹਨ ਤਾਂ ਸਾਹਿਬ ਕਹਿੰਦੇ ਹਨ ਉਹ ਕਦਮ ਸਫਲ ਹਨ। ਉਹ ਮੁੱਖ ਧੰਨਤਾ ਦੇ ਯੋਗ ਹੈ ਜਿਸ ਮੁੱਖ ਤੋਂ ਉਚਾਰਨ ਕੀਤਾ ਸਤਨਾਮ
1: ਸ੍ਰੀ
0: ਤੇ ਜਿਸ ਰਸਨਾ ਤੋਂ ਨਾਮ ਨਹੀਂ ਉਚਾਰਨ ਹੋਇਆ। ਸਾਹਿਬ ਕਹਿੰਦੇ ਹਨ ਰਸਨਾ ਜਪੇ ਨਾ ਨਾਮ ਤਿਲ ਤਿਲ ਕਰ ਕੱਢੀ। ਜਿਸ ਰਸਨਾ ਤੋਂ ਨਾਮ ਨਹੀਂ ਉਚਰਿਆ ਉਸ ਰਸਨਾ ਨੂੰ ਤਿਲ ਤਿਲ ਕਰਕੇ ਕੱਢ ਕਿਉਂ ਨਹੀਂ ਦਿੱਤਾ ਜਾ। ਬਲਕਿ ਸਾਹਿਬ ਇਹ ਵੀ ਬਖਸ਼ਿਸ਼ ਕਰਦੇ ਹਨ ਕਿ ਨਾਨਕ ਜਿਸ ਪਿੰਜਰ ਮੇ ਬਿਰਹਾ ਨਹੀਂ ਸੋ ਪਿੰਜਰ ਲੈ ਜਾ। ਜਿਸ ਹਿਰਦੇ ਵਿੱਚ ਪਿਆਰੇ ਦੀ ਸਿੱਖ ਨਹੀਂ ਹੈ, ਤੁਹਾਡੇ ਅੰਦਰ ਸਿੱਖ ਹੈ ਤਾਂ ਗੁਰੂ ਚਰਨਾਂ ਵਿੱਚ ਜੁੜੇ ਬੈਠੇ ਹੋ, ਤਾਂ ਦੂਰਿਓਂ ਨੇੜਿਓਂ ਆ ਕੇ ਧੰਨ ਗੁਰੂ ਤੇਗ ਬਹਾਦਰ ਸੱਚੇ ਪਾਤਸ਼ਾਹ ਜੀ ਦੇ ਚਰਨਾਂ ਵਿੱਚ ਬੈਠੇ ਹੋ। ਇਹ ਹਿਰਦੇ ਵਿੱਚ ਸਿੱਖ ਹੈ, ਜੇ ਸਿੱਖ ਨਾ ਹੋਵੇ ਤਾਂ ਕੋਈ ਵੀ ਕੰਮ ਸਿਰੇ ਨਹੀਂ ਚੜ ਸਕਦਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਵਸਤੂ ਕੋਈ ਪ੍ਰਾਪਤ ਹੁੰਦੀ ਹੈ ਜਿਸ ਵਿੱਚ ਮਨ ਲਾਇਆ ਜਾਵੇ, ਸਿੱਖ ਹੋਵੇ। ਸਾਈ ਵਸਤ ਪ੍ਰਾਪਤ ਹੋਈ ਜਿੱਤ ਸੇਤੀ ਮਨ ਲਾਇਆ। ਤੇ ਜਦੋਂ ਮਨ ਗੁਰੂ ਚਰਨਾਂ ਨਾਲ ਜੋੜ ਕੇ ਤੂੰ ਇੱਕ ਵੀ ਕਦਮ ਬਾਹਰ ਰੱਖਦਾ ਹੈ, ਗੁਰੂ ਕਰੋੜਾਂ ਕਦਮ ਤੈਨੂੰ ਅੱਗੋਂ ਲੈਣ ਲਈ ਆਉਂਦਾ। ਤੂੰ ਇੱਕ ਵਾਰੀ ਸਿਮਰਦਾ ਹੈ, ਗੁਰੂ ਤੈਨੂੰ ਬਾਰੰਬਾਰ ਸਿਮਰ ਰਿਹਾ। ਉਚਾਰਨ ਕਰੋ ਸ੍ਰੀ
1: ਵਾਹਿਗੁਰੂ।
0: ਆਓ ਇਹਨਾਂ ਦੁੱਖਾਂ ਨੂੰ ਸਾਰੇ ਪਿਆਰ ਨਾਲ ਮਿਲ ਕੇ ਪੜ੍ਹੀਏ। ਫਿਰ ਕੀਰਤਨ ਸਮਾਪਤੀ ਹੈ, ਫੁੱਲਾਂ ਚੁੱਕਾਂ ਬਖਸ਼ਣੀਆਂ। ਸਵੇਰ ਦਾ ਕੀਰਤਨ 7:30 ਵਜੇ ਤੋਂ 8:30 ਵਜੇ ਤੱਕ ਨਾਨਕ ਪਿਆਓ ਹੋਵੇਗਾ। ਆਪ ਜੀ ਦੇ ਚਰਨਾਂ ਵਿੱਚ ਬਹਿ ਕੇ ਹਾਜ਼ਰੀ ਭਰਾਂਗਾ। ਜੋ ਗੁਰਮੁਖ ਪਹੁੰਚ ਸਕਦੇ ਹੋਣ ਗੁਰੂ ਦੀਆਂ ਖੁਸ਼ੀਆਂ ਪ੍ਰਾਪਤ ਕਰਨ। ਆਓ ਸਾਰੇ ਪਿਆਰ ਨਾਲ ਇਹਨਾਂ ਤੁਕਾਂ ਨੂੰ ਪੜੀਏ। ਚਰਨ ਚਲੋ ਮਾਰਗ ਗੋਬਿੰਦ, ਤੇ ਫਿਰ ਕੀ ਹੋਵੇਗਾ ਮਿੱਟੇ ਪਾਪ ਜਪੀਏ ਹਰ।

ਇਹ ਸ਼ਬਦ ਮਲਹਾਰ ਰਾਗ ਦੀ ਪੜਤਾਲ ਹੈ। ਗਾਉਂਡ ਮਲਹਾਰ ਵਿੱਚ ਇਹ ਸੈਂਕੜੇ ਬਰਸ ਪੁਰਾਣੀ ਇੱਕ ਟਿਊਨ ਹੈ। ਸਾਡੇ ਪਰਮ ਮਿੱਤਰ ਸਰਦਾਰ ਬਿਕਰਮ ਸਿੰਘ ਜੀ ਨੇ ਕਿਹਾ ਇੱਕ ਪੜਤਾਲ ਦਾ ਕੀਰਤਨ ਵੀ ਕੀਤਾ ਜਾਏ। ਸੋ ਕੁਝ ਮਿੰਟ ਪੜਤਾਲ ਦਾ ਕੀਰਤਨ ਕਰਕੇ ਕੀਰਤਨ ਦੀ ਸਮਾਪਤੀ ਹੋਵੇਗੀ। ਇਸ ਸ਼ਬਦ ਦਾ ਪਾਠ ਹੈ ਗੁਰਮਨਾਰ ਪ੍ਰਿਆ ਦਿਆਰ ਸਿਉ ਰੰਗ ਕੀਆ ਕੀਨੋਰੀ ਸਗਲ ਸ਼ਿੰਗਾਰ ਤਜਿਓਰੀ ਸਗਲ ਵਿਕਾਰ ਤਾਵਤੋ ਅਸਥਿਰ ਥੀਆ। ਪਹਿਲਾ ਅੰਤਰਾ ਹੈ ਐਸੇ ਰੇਮਨ ਪਾਏ ਕੈ ਆਪ ਗਵਾਏ ਕੈ ਕਰ ਸਾਧਨ ਸਿਉ ਸੰਗ ਬਾਜੇ ਬਜੇ ਮਰਦੰਗ ਅਨਾਹਦ ਕੋਕਿਲਰੀ ਰਾਮ ਨਾਮ ਬੋਲੇ ਮਧੁਰ ਬੈਨ ਅਤ ਸੁਹੀਆ। ਆਖਰੀ ਅੰਤਰਾ ਹੈ ਐਸੀ ਤੇਰੇ ਦਰਸ਼ਨ ਕੀ ਸੋਭ ਅਤ ਅਪਾਰ ਪ੍ਰਿਆ ਅਮੋਗ ਤੈਸੇ ਹੀ ਸੰਗ ਸੰਤ ਬਨੇ ਪਵ ਉਤਾਰ ਨਾਮ ਪੰਨੇ ਰਮ ਰਾਮ ਰਾਮ ਲਾਲ ਮਨ ਫੇਰ ਤੇ ਹਰ ਸੰਗ ਸੰਗੀਆ ਜਨ ਨਾਨਕ ਪ੍ਰਿਓ ਪ੍ਰੀਤਮ ਥੀਆ।

ਅਸਥਾਈ ਚਾਰ ਤਾਰ ਵਿੱਚ ਪਹਿਲਾ ਅੰਤਰਾ ਸੱਤ ਮਾਤਰਾ ਰੂਪਕ ਵਿੱਚ, ਦੂਸਰਾ ਅੰਤਰਾ ਇਕਤਾਲੀ ਵਿੱਚ ਇਸ ਤਰ੍ਹਾਂ ਬੰਦਿਸ਼ ਹੈ। ਸੇਧੇ ਮਨ ਪਾ

ਮੰਗਾ ਰਹੇ ਤੈਨੂੰ। ਤੇਰੀ ਹਸਤੀ ਜੇ ਕੋਈ ਹੈ ਜੀਵ, ਤੂੰ ਕਦੇ ਆਪਣੀ ਹਸਤੀ ਨੂੰ ਪਛਾਣਨ ਦਾ ਯਤਨ ਕਰੇ ਤੇ ਫਿਰ ਉਹਦੀ ਹਸਤੀ ਦੀ ਪਛਾਣ ਹੋ ਜਾ। ਰੋਜ਼ ਪੜ੍ਹਦੇ ਕਰਤਾ ਪੁਰਖ ਇੱਕ ਓਂਕਾਰ ਸਤਨਾਮ, ਕਰਤਾ ਪੁਰਖ ਆਪਾਂ ਤਾਂ ਕੀਤੇ ਹੋਏ ਹਨ ਤੇ ਸਾਹਿਬ ਕਹਿੰਦੇ ਨੇ ਕਰਤੇ ਕੀ ਮਿਤ ਨਾ ਜਾਣੇ ਕੀ ਆ। ਜੋ ਸੁਭਾਵ ਹੈ ਸੋ ਵਰਤੀ ਆ, ਜੋ ਉਹਨੂੰ ਚੰਗਾ ਲੱਗਦਾ ਸੋ ਵਰਤਣਾ ਹੈ। ਕੀਤੇ ਹੋਏ ਦੀ ਕੀ ਹਸਤੀ ਹੈ ਕਿ ਕਰਤੇ ਦੇ ਕੰਮ ਵਿੱਚ, ਕਿਉਂਕਿ ਉਹ ਤਾਂ ਬੀਓ ਪੂਛ ਨਾ ਮਸਲਤ ਧਰੇ, ਜੋ ਕੁਛ ਕਰੇ ਸੋ ਆਪੇ ਕਰ। ਆਗਿਆ ਆਵੇ ਆਗਿਆ ਜਾਏ, ਆਗੇ ਪਾਛੇ ਹੁਕਮ ਸਮਾਏ। ਉਹਦੀ ਰਜ਼ਾ ਤੋਂ ਬਾਹਰਿਆਂ ਜਾ ਕੇ ਕੀ ਮੈਂ ਵੰਗਾਰ ਪ੍ਰਵਾਨ ਕਰ ਸਕਣਾ। ਸਾਹਿਬ ਕਹਿੰਦੇ ਨੇ ਪੰਚ ਤੱਤ ਕਰ ਤੁਦ ਸਿਸ਼ਟ ਸਭ ਸਾਹਿਬ, ਪੰਜਾਂ ਤੱਤਾਂ ਦੀ ਸਾਰੀ ਰਚਨਾ ਮੇਰੇ ਮਾਲਕ ਤੂੰ ਕਰ ਦਿੱਤੀ ਹੈ। ਕਿਸੇ ਦੀ ਹਸਤੀ ਹੈ ਕੋਈ ਛੇਵਾਂ ਤੱਤ ਬਣਾ ਸਕਿਆ ਹੋਵੇ ਅੱਜ ਤੱਕ? ਗਲਤੀ ਹੈ ਮਨੁੱਖ ਦੀ ਇਸ ਸਾਰੀ ਸ੍ਰਿਸ਼ਟੀ ਵਿੱਚ। ਕਦੇ ਖਿਆਲ ਕਰੀਏ ਨਾ, ਇਸ ਧਰਤੀ ਤੇ ਸਾਡੇ ਵਰਗੇ ਬਾਕੀ ਜੀਵਾਂ ਦੀ ਗੱਲ ਛੱਡੀਏ, ਬਾਕੀ 84 ਲੱਖ ਜੀਵਾਂ ਦੀ ਗੱਲ ਛੱਡਦੇ, ਸਾਡੇ ਵਰਗੇ 4 ਅਰਬ ਬੰਦੇ ਜਿਉਂਦੇ ਵਸਦੇ ਇਸ ਵੇਲੇ, ਵੱਧ ਵੀ ਜਾਣਗੇ ਘੱਟ ਵੀ ਰਹੇ ਨੇ। ਇਸ 4 ਅਰਬ ਬੰਦੇ ਦੀ ਬੋਝ ਵਾਲੀ ਇਹ ਧਰਤੀ ਇੱਕ ਨਿੱਕਾ ਜਿਹਾ ਟੁਕੜਾ ਹੈ ਕਿਸੇ ਸੂਰਜ ਦਾ, ਜਿਹਦੀ ਰੋਸ਼ਨੀ ਨਾਲ ਇਹ ਤੱਤੀ ਹੈ। ਵਿਗਿਆਨਕ ਕਹਿੰਦੇ ਇਹ ਸੂਰਜ ਨਾਲੋਂ ਕਿਤੇ ਅਰਬਾਂ ਵਰੇ ਪਹਿਲਾਂ ਇਹ ਟੁੱਟ ਗਈ ਹੈ, ਠੰਡੀ ਹੁੰਦਿਆਂ ਹੁੰਦਿਆਂ ਜੀਵਨ ਦਾ ਕਾਰਨ ਬਣ ਗਈ ਹੈ। ਹਾਲਾਂਕਿ ਕਾਰਨ ਬਣਾਉਣ ਵਾਲਾ ਕੋਈ ਹੋਰ ਬੈਠਾ ਹੈ, ਕਾਰਨ ਉਹ ਬਣਾ ਰਿਹਾ, ਉਹ ਕਹਿੰਦੇ ਨੇ ਬਣ ਗਈ ਹੈ ਕਾਰਨ। ਉਸੇ ਸੂਰਜ ਦੇ ਦੁਆਲੇ ਘੁੰਮ ਰਹੀ ਤੇ ਫਿਰ ਕਹਿੰਦੇ ਨੇ, ਅੱਗੇ ਕਹਿੰਦੇ ਸਨ ਸੂਰਜ ਸਟੇਸ਼ਨਰੀ, ਸੂਰਜ ਖਲੋਤਾ ਹੈ ਧਰਤੀ ਚੱਲ ਰਹੀ। ਕਹਿੰਦੇ ਨੇ ਨਹੀਂ, ਹੁਣ ਇਹ ਸਾਰੇ ਪਰਿਵਾਰ ਨੂੰ ਲੈ ਕੇ, ਮੰਗਲ ਬੁੱਧ ਬ੍ਰਹਸਪਤ ਨੂੰ ਲੈ ਕੇ, ਇਹਨਾਂ ਸਾਰੇ ਗ੍ਰਹਿ ਨੂੰ ਲੈ ਕੇ ਸੂਰਜ ਵੀ ਚੱਲ ਰਿਹਾ। ਸੂਰਜ ਵੀ ਕਿਸੇ ਮਹਾ ਸੂਰਜ ਦੇ ਚੱਕਰ ਵਿੱਚ ਹੈ। 150 ਕਰੋੜ ਸੂਰਜਾਂ ਦੀ ਗਿਣਤੀ ਵੀ ਕਰ ਲਈ ਇਹਨਾਂ ਦੇ ਕੰਪਿਊਟਰਾਂ ਨੇ ਕਿ 150 ਕਰੋੜ ਸੂਰਜ ਆਕਾਸ਼ ਵਿੱਚ ਚਮਕ ਰਹੇ ਨੇ, ਜਿਨ੍ਹਾਂ ਚੋਂ ਇੱਕ ਇਹ ਸੂਰਜ ਹੈ। ਔਰ ਇਹਦੇ ਨਾਲੋਂ ਬਹੁਤ ਵੱਡੇ ਵੱਡੇ ਸੂਰਜ ਨੇ, ਬਹੁਤ ਛੋਟਾ ਸੂਰਜ ਹੈ। ਜ਼ਰਾ ਖਿਆਲ ਕਰ ਲੈਣਾ ਕਿ ਇੱਕ ਏਡੇ ਛੋਟੇ ਜਿਹੇ ਸੂਰਜ ਦੀ ਛੋਟਾ ਜਿਹਾ ਟੁਕੜਾ ਮਾਤਰ ਧਰਤੀ, ਇਸ ਧਰਤੀ ਤੇ 4 ਅਰਬ ਬੰਦੇ, ਉਹਨਾਂ ਬੰਦਿਆਂ ਚੋਂ ਇੱਕ ਮੈਂ, ਮੇਰੀ ਹਸਤੀ ਕੀ ਹੋਈ? ਕੁਝ ਵੀ ਤਾਂ ਨਾ ਹੋਇਆ। ਪਰ ਨਹੀਂ, ਹਰ ਬੰਦਾ ਇਹ ਚਾਹੁੰਦਾ ਹੈ ਮੈਂ ਕੇਂਦਰ ਹੋ ਜਾਵਾਂ, ਧਰਤੀ ਮੇਰੇ ਦੁਆਲੇ ਚੱਲੇ, ਸੂਰਜ ਮੇਰੇ ਦੁਆਲੇ ਚੱਲੇ, ਚੰਦਰਮਾ ਮੇਰੀ ਪਰਿਕਰਮਾ ਕਰੇ, ਵਾਹਿਗੁਰੂ ਜੋ ਕੁਝ ਕਰੇ ਉਹ ਮੇਰੀ ਮਰਜ਼ੀ ਮੇਰੀ ਇੱਛਾ ਮੁਸਾਬ ਕਰੇ। ਔਰ ਜਦੋਂ ਬੰਦਾ ਇੱਛਾ ਕਰਦਾ ਹੈ ਤੇ ਇੱਛਾ ਦੀ ਪੂਰਨਤਾ ਨਹੀਂ ਹੁੰਦੀ, ਕਿਉਂਕਿ ਇੱਛਾ ਦੀ ਹੱਦ ਕੋਈ ਨਹੀਂ। ਇੱਛਾ ਬੰਦਾ ਲੰਮੀ ਤੋਂ ਲੰਮੀ ਕਰਦਾ, ਪੂਰੀ ਹੁੰਦੀ ਨਹੀਂ ਤੇ ਫਿਰ ਝੋਰਾ ਬਣ ਜਾਂਦਾ। ਇੱਛਾ ਵਿੱਚ ਦੁੱਖ ਹੈ, ਰਜ਼ਾ ਵਿੱਚ ਸੁੱਖ ਹੈ। ਜਦੋਂ ਬੰਦਾ ਕਹੇ ਜੋ ਹੋ ਰਿਹਾ ਵਧੀਆ, ਜੋ ਕੁਝ ਹੋਵੇ ਸਿਰ ਮੱਥੇ ਪ੍ਰਵਾਨ ਕਰਦਾ ਚਲਾ ਜਾਵੇ ਤੇ ਸੁਖੀ ਹੈ। ਸਾਹਿਬ ਧੰਨ ਗੁਰੂ ਨਾਨਕ ਪਾਤਸ਼ਾਹ ਦਾ ਰੋਜ਼ ਜਪ ਜੀ ਪੜ੍ਹਦੇ ਹੋ, ਸਾਹਿਬ ਕਹਿੰਦੇ ਨੇ ਕਿਵ ਸਚਿਆਰਾ ਹੋਈ ਹੈ, ਕਿਵ ਕੂੜੇ ਟੁੱਟੇ ਬਾਰ, ਉਲਟੇ ਪਾਸੇ ਚੱਲਣ ਤੋਂ ਕਿਵੇਂ ਬਚੀਏ, ਕੂੜ ਦੀ ਪਾਲ ਕਿਵੇਂ ਟੁੱਟੇ, ਕੂੜ ਦੀ ਕੰਧ ਜੋ ਮੇਰੇ ਤੇ ਰੱਬ ਦੇ ਵਿਚਕਾਰ ਪਈ ਹੋਈ ਹੈ ਕਿਵੇਂ ਟੁੱਟੇ, ਪਾਲ ਕੰਧ ਨੂੰ ਕਹਿੰਦੇ, ਮੈਂ ਸਚਿਆਰ ਕਿਵੇਂ ਬਣਾ, ਉਹਦਾ ਉੱਤਰ ਇੱਕੋ ਹੀ ਬਖਸ਼ਿਆ। ਸਾਹਿਬ ਕਹਿੰਦੇ ਨੇ ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਰਜ਼ਾਈ ਦੇ ਹੁਕਮ ਵਿੱਚ ਤੁਰ, ਤੂੰ ਰਜ਼ਾ ਵਾਲੇ ਦੇ ਹੁਕਮ ਵਿੱਚ ਚੱਲ। ਜਿਹਦੀ ਰਜ਼ਾ ਚੱਲਦੀ ਹੈ ਭਾਈ ਉਹ ਚਲਾਈ ਜਾਂਦਾ, ਕਿਤੇ ਕਿਤੇ ਕੁਝ ਤੇਰੀ ਮਰਜ਼ੀ ਦਾ ਜਾਂ ਤੇਰੀ ਇੱਛਾ ਦਾ ਹੋ ਜਾਂਦਾ ਹੈ ਤੇ ਤੂੰ ਭੁੱਲ ਜਾਂਦਾ ਹੈ ਕਿ ਮੈਂ ਕਰਵਾ ਲਿਆ ਜਾਂ ਮੇਰੀ ਮਰਜ਼ੀ ਦਾ ਹੋ ਗਿਆ। ਐਸਾ ਹੈ ਕਿ ਤੇਰੀ ਮਰਜ਼ੀ ਤੇ ਉਹਦਾ ਕੀਤਾ ਕਿਤੇ ਸਬੱਬ ਨਾਲ ਰਲ ਗਿਆ, ਹੋਰ ਗੱਲ ਕੁਛ ਨਹੀਂ ਹੋਈ। ਤੇਰੀ ਇੱਛਾ ਤੇ ਉਹਦੀ ਕਰਨੀ ਕਿਤੇ ਸਬੱਬ ਨਾਲ ਰਲ ਗਈ ਹੈ ਤੇ ਤੂੰ ਸਮਝਿਆ ਮੇਰੀ ਮਰਜ਼ੀ ਪੂਰੀ ਹੋ ਗਈ, ਐਸੀ ਗੱਲ ਨਹੀਂ। ਮਰਜ਼ੀ ਤਾਂ ਉਸੇ ਦੀ ਚੱਲ ਰਹੀ, ਰਜ਼ਾ ਤਾਂ ਉਸੇ ਦੀ ਚੱਲ ਰਹੀ, ਇਹ ਵੀ ਉਹਦੀ ਰਜ਼ਾ ਕਿ ਉਹਨੇ ਤੇਰੀ ਮਰਜ਼ੀ ਤੇ ਆਪਣੀ ਰਜ਼ਾ ਇਕੱਠੀ ਕਰਤੀ ਹੋਵੇ ਕਿਸੇ ਸਬੱਬ ਨਾਲ। ਪਰ ਜੇ ਕਿਤੇ ਉਹਦੀ ਰਜ਼ਾ ਤੇ ਤੇਰੀ ਮਰਜ਼ੀ ਨਹੀਂ ਰਲੀਆਂ ਤੇ ਇਹਦੇ ਵਿੱਚ ਆ ਕੇ ਜੇ ਗਿਲਾ ਕਰੇਗਾ ਝੋਰੇ ਨਾਲ ਭਰ ਜਾਏਗਾ, ਫਿਰ ਵੀ ਜੇ ਸ਼ੁਕਰ ਵਿੱਚ ਰਹੇਗਾ ਆਨੰਦ ਬਣਿਆ ਰਹੇਗਾ। ਔਰ ਐਸੇ ਲੋਕ ਹੋਏ ਨੇ ਗੁਰਮਤ ਵਿੱਚ, ਇਹ ਗੱਲ ਦ੍ਰਿੜ ਕਰਾਈ ਗਈ, ਬਾਰ ਬਾਰ ਇਹ ਦ੍ਰਿੜ ਕਰਾਈ ਗਈ ਤੇ ਕੁਛ ਲੋਕਾਂ ਨੇ ਗੁਰਮਤ ਅਨੁਸਾਰ
ਇੱਕ ਗੁਰਮੁਖ ਪਿਆਰੇ, ਇੱਕੋ ਇੱਕ ਨੌਜਵਾਨ ਪੁੱਤਰ ਗ੍ਰੈਜੂਏਸ਼ਨ ਕਰ ਲਈ ਇਹ ਬਿਮਾਰ ਹੋ ਗਿਆ। ਬਿਮਾਰ ਹੋ ਗਿਆ, ਬਿਮਾਰੀ ਲਾ ਇਲਾਜ ਹੋ ਗਈ। ਗੁਰਦੁਆਰੇ ਮੱਥਾ ਟੇਕਣ ਗਏ ਨੇ, ਸਿੰਘਣੀ ਨੂੰ ਕਹਿੰਦੇ ਨੇ ਤੁਸੀਂ ਘਰ ਬੈਠੋ, ਹਾਲਤ ਕਾਕਾ ਜੀ ਦੀ ਠੀਕ ਨੇ, ਮੈਂ ਗੁਰਦੁਆਰੇ ਜਾਣਾ, ਮੈਂ ਆ ਜਾਵਾਂਗਾ, ਤੁਸੀਂ ਚਲੇ ਜਾਣਾ। ਮਗਰੋਂ ਬੱਚੇ ਨੇ ਪ੍ਰਾਣ ਤਿਆਗ ਦਿੱਤੇ। ਸਬਰ ਵਾਲੀ ਬੀਬੀ ਨੇ, ਗੁਰਸਿੱਖ ਬੀਬੀ ਨੇ ਵੇਖਿਆ ਇੱਕੋ ਇੱਕ ਪੁੱਤਰ, ਨੌਜਵਾਨ ਪੁੱਤਰ, ਪੜ੍ਹਿਆ ਲਿਖਿਆ ਪੁੱਤਰ, ਬਰਸਰੇ ਰੁਜ਼ਗਾਰ ਹੋਣ ਵਾਲਾ ਪੁੱਤਰ, ਅੱਖਾਂ ਦੇ ਸਾਹਮਣੇ ਦਮ ਤੋੜ ਗਿਆ, ਹੱਥ ਬੰਨੇ ਨੇ, ਮਮਤਾ ਨੇ ਅੰਦਰੋਂ ਉਛਾਲਾ ਮਾਰਿਆ, ਮਗਰ ਗੁਰਸਿੱਖੀ ਨੇ ਉਹਦੇ ਤੇ ਦਬਾ ਪਾ ਲਿਆ, ਕਬਜ਼ਾ ਕਰ ਲਿਆ, ਉਸ ਆਤਮਾ ਨੂੰ ਆਪਣੇ ਹੱਥਾਂ ਚ ਲੈ ਲਿਆ। ਸਿੱਖੀ ਨੇ ਮੋਹ ਦੇ ਵਸ ਨਹੀਂ ਜਾਣ ਦਿੱਤਾ, ਉੱਠੀ ਕੁੰਡਾ ਮਾਰਿਆ, ਗੁਰਦੁਆਰੇ ਆ ਗਈ, ਆ ਕੇ ਸੰਗਤ ਚ ਬੈਠ ਗਈ। ਜੁੜੇ ਬੈਠੇ ਸਿੰਘ ਨੇ ਪਰਤ ਕੇ ਵੇਖਿਆ ਵੀ ਨਹੀਂ, ਅਰਦਾਸ ਹੋ ਗਈ, ਪ੍ਰਸ਼ਾਦ ਲੈਣ ਵੇਲੇ ਨਿਗਾਹ ਪਈ, ਇਹ ਤਾਂ ਆਈ ਬੈਠੀ, ਸਮਝ ਗਏ, ਆਪੇ ਹੀ ਸਮਝ ਗਏ ਕਿ ਛੱਡ ਕੇ ਆਉਣ ਵਾਲੀ ਤਾਂ ਹਾਲਤ ਨਹੀਂ ਸੀ, ਛੱਡ ਕੇ ਆ ਗਈ ਤੇ ਛੱਡਣ ਵਾਲੀ ਗੱਲ ਹੀ ਹੋ ਗਈ। ਇਸ਼ਾਰਾ ਕੀਤਾ ਬੀਬੀ ਨੇ, ਸਿਰ ਦੇ ਇਸ਼ਾਰੇ ਨਾਲ ਦੱਸਿਆ ਵੀ ਕੋਈ ਨਹੀਂ, ਉੱਠ ਕੇ ਖੜੇ ਹੋ ਗਏ। ਸਾਧ ਸੰਗਤ ਜੀ, ਇੱਕ ਕਾਕਾ ਜੀ ਸਨ, ਉਹ ਗੁਜ਼ਰ ਗਏ ਨੇ, ਤੇ ਤੁਹਾਡੀ ਜੇ ਕਿਰਪਾ ਹੋਵੇ ਤੇ ਉੱਠ ਕੇ ਚਾਰ ਪ੍ਰੇਮੀ ਦਾਸ ਦੇ ਨਾਲ ਚੱਲੋ, ਚੱਲ ਕੇ ਉਹਨਾਂ ਦੀ ਮਿੱਟੀ ਟਿਕਾਣੇ ਲਾ ਆਈ। ਹੁਣ ਸੰਗਤ ਨੂੰ ਪਤਾ ਹੈ ਇਹਦਾ ਇੱਕੋ ਇੱਕ ਪੁੱਤਰ ਹੈ, ਤੁਰ ਗਿਆ, ਮਗਰ ਕਿਸ ਹੌਸਲੇ ਨਾਲ ਗੱਲ ਕਰ ਰਿਹਾ। ਗੁਰਦੁਆਰਾ ਸਾਹਿਬ ਤੋਂ ਬਾਹਰ ਨਿਕਲੇ ਨੇ, ਲੋਕਾਂ ਨੇ ਅਫਸੋਸ ਕਰਨਾ ਸ਼ੁਰੂ ਕੀਤਾ, ਉਹ ਕਹਿੰਦੇ ਨੇ ਸ਼ੁਕਰ ਹੈ, ਸ਼ੁਕਰ ਹੈ, ਸ਼ੁਕਰ ਹੈ, ਕਿਸੇ ਪ੍ਰੇਮੀ ਤੋਂ ਨਾ ਹੀ ਰਿਹਾ ਗਿਆ। ਬਹੁਤੇ ਲੋਕ ਸਮਝਦੇ ਨੇ ਵੀ ਰਵਾ ਦਿਓ ਇਸ ਵੇਲੇ, ਪਿਟਾ ਦਿਓ ਇਸ ਵੇਲੇ, ਹੰਝੂ ਕਢਾ ਦਿਓ ਇਸ ਵੇਲੇ। ਕਹਿੰਦੇ ਨੇ ਸਰਦਾਰ ਜੀ, ਏਡਾ ਜ਼ਬਤ ਠੀਕ ਨਹੀਂ। ਉਹ ਕਹਿੰਦੇ ਨੇ ਜ਼ਬਤ ਕਾਹਦਾ, ਮੈਂ ਤਾਂ ਕਰਜ਼ਈ ਹਾਂ, ਮਾਲਕ ਦਾ ਦੇਣਦਾਰ ਹਾਂ, ਜੇ ਇਹ ਵੀ ਨਾ ਆਉਂਦਾ, ਆ ਜਿਹੜੇ 22-23 ਵਰੇ ਮੇਰੇ ਕੋਲ ਕੱਟ ਗਿਆ, ਜੇ ਇਹ ਵੀ ਨਾ ਆਉਂਦਾ, ਕਿੰਨਾ ਸੁੱਖ ਵੇਖਿਆ, ਕਿੰਨਾ ਪਿਆਰ ਦਿੱਤਾ ਉਸਨੇ, ਕਿੰਨੀ ਮੇਰੀ ਝੋਲੀ ਉਹਨੇ ਮਮਤਾ ਨਾਲ ਭਰੀ, ਕਿੰਨਾ ਖੇੜਾ ਉਸਨੇ ਮੇਰੇ ਵਿਹੜੇ ਚ ਵਰਤਾਇਆ, ਜੇ ਇਹ ਵੀ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਜੇ ਇੰਨਾ ਵੀ ਉਹ ਮੇਰੇ ਘਰ ਚ ਨਾ ਆਉਂਦਾ ਫਿਰ ਮੈਂ ਕੀ ਕਰ ਲੈਂਦਾ, ਮੈਂ ਮਾਲਕ ਦਾ ਦੇਣ ਹਾਰ ਹਾਂ ਕਿ ਮੈਨੂੰ, ਸਾਨੂੰ ਦੋਵਾਂ ਜੀਆਂ ਨੂੰ ਵਿਹੜੇ ਚ ਰੱਜ ਕੇ ਹੱਸਣ ਦਾ ਮੌਕਾ ਉਹਨੇ ਦਿੱਤਾ, ਰੱਜ ਕੇ ਉਹਦੀ ਸੇਵਾ ਕਰਨ ਦਾ ਮੌਕਾ ਦਿੱਤਾ, ਉਹਦੀ ਰਜ਼ਾ ਉਹਨੇ ਭੇਜ ਦਿੱਤਾ, ਉਹਦੀ ਰਜ਼ਾ ਉਹਨੇ ਬੁਲਾ ਰਿਹਾ, ਮੈਂ ਝੋਰਾ ਜੇ ਤਾਂ ਮੇਰੇ ਝੋਰੇ ਕੀਤੇ ਆ। ਆਹਾ, ਕਿਆ ਬਾਤ ਹੈ, ਬਾਬਾ ਜੀ ਨੇ ਇੱਕ ਬੜੀ ਪਿਆਰੀ ਗੱਲ ਕਹੀ। ਸਾਹਿਬ ਕਹਿੰਦੇ ਨੇ, ਨਾਨਕ ਬੋਲਣ ਚੱਖਣਾ, ਦੁੱਖ ਛੱਡ ਮੰਗੀ ਹੈ ਸੁੱਖ, ਕਦੇ ਕਦੇ ਬੰਦਾ ਖਾਮ ਖਾ ਦੁਖੀ ਹੋ ਕੇ ਸੁੱਖ ਦੀ ਇੱਛਾ ਕਰਦਾ, ਤੇ ਝੋਰੇ ਨਾਲ ਭਰਿਆ ਹੋਇਆ ਕਈ ਵਾਰੀ ਵਾਹਗੁਰੂ ਨੂੰ ਗਾਲਾਂ ਕੱਢਣ ਤੋਂ ਵੀ ਬਾਜ ਨਹੀਂ ਆਉਂਦਾ, ਗਿਲਾ ਕਰਦਾ ਕਰਦਾ ਬਹੁਤ ਅੱਗੇ ਤੱਕ ਵੱਧ ਜਾਂਦਾ, ਕਹਿੰਦਾ ਮੈਂ ਤੇਰਾ ਕੀ ਵਿਗਾੜਿਆ ਸੀ। ਕਦੇ ਕਿਤੇ ਸਵਾਲ ਕਰ ਦਈਏ ਨਾ ਬੰਦਿਆਂ, ਤੇ ਇੱਥੋਂ ਪੁੱਛੀਏ ਤੂੰ ਸਵਾਰਿਆ ਹੀ ਕੀ, ਰੱਬ ਦਾ ਤਾਂ ਛੱਡ ਤੂੰ ਕੀ ਸਵਾਰਨਾ ਹੈ, ਤੂੰ ਆਪਣਾ ਹੀ ਕੀ ਸਵਾਰਿਆ, ਕਿਸੇ ਦਾ ਹੀ ਕੀ ਸਵਾਰਿਆ, ਵਿਗਾੜਨ ਦੀ ਗੱਲ ਤੂੰ ਛੱਡ, ਤੂੰ ਵਿਗਾੜਿਆ ਕੀ ਨਹੀਂ, ਬੜਾ ਕੁਝ ਵਿਗਾੜਿਆ, ਰੱਬ ਨਾਲ ਵਿਗਾੜੀਏ ਤੇ ਸਾਰਾ ਕੁਝ ਵਿਗਾੜਿਆ, ਤੇ ਹੁਣ ਵੀ ਜੇ ਤੂੰ ਝੋਰਾ ਕਰ ਰਿਹਾ, ਗਿਲਾ ਕਰ ਰਿਹਾ, ਤਾਂ ਉਹਦੇ ਨਾਲ ਬਣਾਉਣ ਵਾਲੀ ਗੱਲ ਨਹੀਂ ਕਰ ਰਿਹਾ, ਬਲਕਿ ਵਿਗਾੜਨ ਵਾਲੀ ਗੱਲ ਕਰ ਰਿਹਾ। ਮਨ ਮੂਰਖ ਕਾਹੇ ਬਿਰਲਾਈ ਹੈ, ਪੁਰਬ ਲਿਖੇ ਕਾ ਲਿਖਿਆ ਪਾਈਏ, ਦੁੱਖ ਸੁੱਖ ਪ੍ਰਭ ਦੇਵਣ ਹਾਰ, ਅਵਰ ਤਿਆਗ ਤੂੰ ਤਿਸੈ ਚਤਾਰ, ਜੋ ਕਿਛ ਕਰੇ ਸੋਈ ਭਲ ਮਾਣ, ਭੂਲਾ ਕਾਹੇ ਫਿਰੇ ਅਜਾਣ, ਕੌਣ ਬਸਤ ਆਈ ਤੇਰੇ ਸੰਗ, ਲਪਟ ਰਹੋ ਰਸ ਲੋਭੀ ਪਤੰਗ, ਨਹੀਂ ਤੂੰ ਇਸ ਤਰ੍ਹਾਂ ਕਰ, ਰਾਮ ਨਾਮ ਜਪ ਹਿਰਦੈ ਮਾਹੇ, ਨਾਨਕ ਪਤ ਸੇਤੀ ਕਰ ਜਾਏ। ਸਾਹਿਬ ਕਹਿੰਦੇ ਨੇ, ਨਾਨਕ ਬੋਲਣ ਚੱਖਣਾ, ਚੱਖ ਮਾਰਨ ਵਾਲੀ ਗੱਲ ਹੈ, ਦੁੱਖ ਛੱਡ ਮੰਗੀਏ ਸੁੱਖ, ਇਹ ਤਾਂ ਮਾਲਕ ਦੀ ਰਚਨਾ ਹੈ, ਸੁੱਖ ਦੁੱਖ ਦੋਏ ਦਰ ਕੱਪੜੇ ਪਹਿਰੇ ਜਾਏ ਮਨੁੱਖ, ਜਿੱਥੇ ਬੋਲਣ ਹਾਰੀ ਹੈ ਤਿੱਥੇ ਚੰਗੀ ਚੁੱਪ, ਜੇ ਤੇਰੇ ਬੋਲੇ ਦਾ ਉੱਥੇ ਅਸਰ ਕੋਈ ਨਹੀਂ ਤੇ ਚੁੱਪ ਰਹਿਣਾ ਚੰਗਾ ਨਹੀਂ ਭਲਾ, ਜੋ ਤਿਸ ਭਾਵੇ ਸੋ ਥੀਏ, ਨਾਨਕ ਕਿਆ ਮਨੁੱਖ ਤੇਰੀ ਹਸਤੀ ਕੋਈ। ਤੇਰੇ ਕੋਲ ਸਭ ਤੋਂ ਵੱਡਾ ਸੁੱਖ ਦਾ ਸਾਧਨ ਇਹ ਹੈ ਕਿ ਜੋ ਕਿਛ ਕਰੇ ਸੋਈ ਭਲ ਮਾਣ, ਇੱਥੇ ਸਾਹਿਬ ਕਹਿੰਦੇ ਨੇ ਉਹਦੀ ਰਜ਼ਾ ਚਾਉਣ ਵਾਸਤੇ, ਆਵਤ ਕਿਨੇ ਨਾ ਰੱਖਿਆ, ਜੇ ਆਉਣਾ ਤੇਰੇ ਹੱਥ ਵਿੱਚ ਨਹੀਂ ਤੇ ਜਾਣਾ ਤੂੰ ਕਿਵੇਂ ਆਪਣੇ ਹੱਥ ਲੈਣਾ ਚਾਹੁੰਦਾ, ਜਾਵਤ ਕਿਉਂ ਰੱਖਿਆ ਜਾਏ, ਉਹਦੀ ਤਾਂ ਰਚਨਾ ਹੈ ਜਿਵੇਂ ਹਰਣ ਦੇ ਉੱਤੇ ਇੱਕ ਮਾਲ ਟਿੰਡਾਂ ਦੀ ਲੱਗੀ ਹੁੰਦੀ, ਇੱਕ ਭਰੀ ਗਈ, ਇੱਕ ਸੱਖਣੀ ਹੋ ਗਈ, ਇੱਕ ਥੱਲਿਓਂ ਭਰ ਕੇ ਆ ਰਹੀ, ਕੁੱਤੇ ਸੱਖਣੀ ਹੋ ਰਹੀ ਹੈ, ਇੱਕ ਚੱਕਰ ਚੱਲ ਰਿਹਾ, ਰਚਨਾ ਦਾ ਉਹਦਾ ਚੱਕਰ ਹੈ, ਜੈਸੇ ਹਰਟ ਕੀ ਮਾਲਾ ਟਿੰਡ ਲਗਤ ਹੈ, ਇੱਕ ਸੱਖਣੀ ਹੋਰ ਫੇਰ ਭਰੀਤ ਹੈ, ਤੈ ਸੋਈ ਇਹ ਖੇਲ ਖਸਮ ਕਾ, ਤੇ ਤੂੰ ਤਾਂ ਇੱਕ ਛੇਵਾਂ ਤੱਤ ਨਹੀਂ ਬਣਾ ਸਕਦਾ, ਉਹਦੇ ਪੰਜ ਤੱਤਾਂ ਵਿੱਚ ਕੋਈ ਅਜੇ ਤੱਕ ਤਬਦੀਲੀ ਨਹੀਂ ਕਰ ਸਕਿਆ, ਨਾ ਤਾਂ ਇੱਥੋਂ ਕਦੇ ਹੋ ਸਕਣੀ, ਉਹਦੀ ਬਣਾਈ ਹੋਈ ਰਚਨਾ ਦੀ ਗਿਣਤੀ ਕਦੇ ਨਾ ਕਰ ਸਕੇਗਾ,
ਉਹ ਤੇਰੇ ਕੰਪਿਊਟਰਾਂ ਨੇ 150 ਕਰੋੜ ਗਿਣ ਕੇ ਵੀ ਕਹਿ ਦਿੱਤਾ, ਇੰਨੇ ਕੁ ਅਸਾਂ ਗਿਣ ਲਏ ਨੇ, ਪਤਾ ਨਹੀਂ ਹੈ ਕਿੰਨੇ, ਇੰਨੇ ਕੁ ਅਸਾਂ ਗਿਣੇ ਨੇ, ਜਿੰਨੇ ਕੁ ਸਾਡੀਆਂ ਦੂਰਬੀਨਾਂ ਨੇ ਦੇਖੇ ਨੇ, ਟੈਲੀਸਕੋਪਸ ਨੇ ਦੇਖੇ ਨੇ, ਕੰਪਿਊਟਰ ਗਿਣ ਸਕੇ ਆ, ਇੰਨੇ ਕੁ ਦਾ ਸਾਨੂੰ ਪਤਾ ਹੈ, ਪਤਾ ਨਹੀਂ ਕਿਤਨੇ ਇਹਨਾਂ ਤੋਂ ਕਈ ਗੁਣਾ ਕਿੰਨੇ ਹੋਰ ਹੋਣਗੇ, ਤੈਨੂੰ ਤਾਂ ਉਹਦੀ ਰਚਨਾ ਦੀ ਗਿਣਤੀ ਨਹੀਂ ਪਤਾ, ਤੇ ਤੂੰ ਉਹਦੀ ਰਜ਼ਾਲ ਚ ਦਖਲ ਦੇਣ ਵਾਲਾ ਕਿੱਥੋਂ ਆ ਗਿਆ? ਉਹਦੇ ਨਾਲ ਬਿਹਤਰ ਇਹ ਨਹੀਂ ਕਿ ਤੂੰ ਅਰਦਾਸ ਕਰ, ਹੱਥ ਬੰਨ ਦੇ, ਨਿਮਾਣਾ ਹੋ ਕੇ, ਨਿਤਾਣਾ ਹੋ ਕੇ, ਰਜ਼ਾ ਵਿੱਚ ਰਾਜ਼ੀ ਹੋ ਕੇ।

ਅੰਦਰ ਕੌਤਕ ਵਰਤਾ ਰਹੇ। ਦਿਉੜੀ ਚ ਭਾਈ ਪ੍ਰਾਣਾ ਜੀ ਬੈਠੇ, ਦਰਸ਼ਨ ਕਰਨ ਨੂੰ ਚਿੱਤ ਕੀਤਾ। ਉੱਥੇ ਸੁਲਾਖਾਂ ਦੇ ਪਰਲੇ ਪਾਸੇ ਨਿਗਾਹ ਗਈ, ਸਾਰਾ ਦਿਨ ਵਗਦੀ ਰਹੀ ਅੱਗ ਦੀ ਰੋਸ਼ਨੀ ਵਿੱਚ ਵੇਖਿਆ। ਕੁਰਲਾ ਉੱਥੇ ਸਾਹਿਬਾਂ ਦੇ ਸਰੀਰ ਤੇ ਪਏ ਹੋਏ ਛਾਲੇ, ਸਿੱਖ ਕੋਲੋਂ ਪਿਆਰ ਵਿੱਚ ਬਰਦਾਸ਼ਤ ਨਹੀਂ ਹੋਇਆ। ਉਹਨਾਂ ਸੁਲਾਖਾਂ ਨੂੰ ਸਿੱਖਾਂ ਨੂੰ ਫੜਿਆ, ਜ਼ੋਰ ਦੀ ਝਟਕਾ ਮਾਰਿਆ। ਸਾਹਿਬਾਂ ਨੇ ਨੇਤਰ ਖੋਲੇ, ਮੁਸਕਰਾ ਕੇ ਵੇਖਿਆ। ਧੰਨ ਗੁਰੂ ਅਰਜਨ ਸਾਹਿਬ ਸੱਚੇ ਪਾਤਸ਼ਾਹ, ਗੁਰਮਤਿ ਸਿਖਾਉਣ ਵਾਲੇ ਤੂੰ ਹੀ ਮੁਸਕਰਾ ਸਕਣਾ, ਗੁਰਮਤਿ ਤੋਂ ਬਾਹਰ ਕਿਹੜਾ ਮੁਸਕਰਾ ਲਏ। ਮੁਸਕਰਾ ਕੇ ਤੱਕਿਆ, ਭਾਈ ਪਰਾਣਾ ਕੀ ਹੋ ਗਿਆ, ਪਾਤਸ਼ਾਹ ਮੈਥੋਂ ਨਹੀਂ ਜਰਿਆ ਜਾਂਦਾ। ਤੇ ਸਾਹਿਬ ਕਹਿੰਦੇ ਨੇ, ਵਾਪਰ ਰਹੀਆਂ ਨੇ ਮੇਰੇ ਸਰੀਰ ਤੇ, ਜਰਿਆ ਤੈਥੋਂ ਨਹੀਂ ਜਾਂਦਾ। ਕਾਰਨ ਕਰਤਾ ਜੋ ਕਰੇ ਸਿਰ ਧਰ ਮਨ ਕਰੇ ਸ਼ੁਕਰਾਨਾ। ਭਾਈ ਗੁਰਦਾਸ ਜੀ, ਭਾਈ ਪ੍ਰਾਣਾ ਮਾਲਕ ਦੀ ਰਚਨਾ ਹੈ, ਜੋ ਕਰ ਰਹੇ ਹੈ ਮੇਰੇ ਸਰੀਰ ਤੇ ਵਾਪਰ ਰਹੀ ਹੈ ਤੇ ਮੈਂ ਸਹਿ ਰਿਹਾ। ਤੇਰੇ ਕੋਲੋਂ ਨਹੀਂ ਸਹਿ, ਤੇਰੇ ਸਰੀਰ ਤੇ ਆ ਗਈ ਤੇ ਕੀ ਕਰੇਗਾ। ਪਾਤਸ਼ਾਹ ਮੈਨੂੰ ਤੁਸੀਂ ਆਗਿਆ ਦਿਓ, ਮੈਂ ਤਬਾਹ ਕਰਦੇ ਹਾਂ ਸਾਰਾ ਕੁਝ, ਮੈਂ ਫਨਾਹ ਕਰਦੇ ਹਾਂ। ਸਾਹਿਬ ਹੱਸ ਪਏ, ਕਹਿਣ ਲੱਗੇ, ਭਾਈ ਪ੍ਰਾਣਾ ਜਿੱਦਣ ਫਨਾਹ ਕਰਨਾ ਹੋਵੇਗਾ, ਜਿਹਨੇ ਰਚਿਆ ਆਪੇ ਕਰ ਲਏ, ਤੈਨੂੰ ਫਨਾਹ ਕਰਨ ਦਾ ਫਿਕਰ ਕਿੱਥੋਂ ਪੈ ਗਿਆ, ਤੂੰ ਫਨਾਹ ਕਰਨ ਦੀਆਂ ਤਾਕਤਾਂ ਕਿੱਥੋਂ ਆ ਗਈਆਂ ਤੇਰੇ ਵਿੱਚ। ਕਹਿੰਦਾ ਪਾਤਸ਼ਾਹ ਤੇਰੇ ਚਰਨਾਂ ਵਿੱਚੋਂ। ਤੇ ਸਾਹਿਬ ਹੱਸ ਕੇ ਕਹਿੰਦੇ ਨੇ, ਭਾਈ ਪ੍ਰਾਣਾ ਜੇ ਮੇਰੇ ਚਰਨਾਂ ਚੋਂ ਤਬਾਹ ਕਰਨ ਦੀਆਂ ਤਾਕਤਾਂ ਤੇਰੇ ਕੋਲ ਆਈਆਂ ਨੇ ਤੇ ਫਿਰ ਮੈਂ ਨਹੀਂ ਤਬਾਹ ਕਰ ਸਕਦਾ, ਮੈਂ ਜੇ ਤੋੜਨਾ ਫੋੜਨਾ ਚਾਹਾਂ ਮੈਂ ਨਹੀਂ ਕਰ ਸਕਦਾ। ਨਹੀਂ ਭਾਈ ਪ੍ਰਾਣਾ, ਆਪਾਂ ਕੁਝ ਕਰਤਾ ਪੁਰਖ ਦੀ ਰਚਨਾ ਵਿੱਚ ਕੁਝ ਬਣਾ ਸਕੀਏ, ਕੁਝ ਉਸਾਰ ਸਕੀਏ ਤੇ ਗੱਲ ਵੱਖਰੀ ਹੈ। ਤਬਾਹੀਆਂ ਦੀ ਗੱਲ ਆਪਾਂ ਨਹੀਂ ਸੋਚਣੀ, ਆਪਾਂ ਤਾਂ ਉਸਾਰੀਆਂ ਦੀ ਗੱਲ ਸੋਚਣੀ। ਮਨ ਨੂੰ ਟਿਕਾਣੇ ਰੱਖ, ਹੌਸਲੇ ਵਿੱਚ ਰਹੋ, ਉਹਦੀ ਰਜ਼ਾ ਵਿੱਚ ਰਹੋ। ਸਾਹਿਬ ਉੱਠੇ ਆਪਣੇ ਆਸਣ ਤੋਂ, ਉੱਠੇ ਤੇ ਆ ਕੇ ਮੋਢੇ ਤੇ ਹੱਥ ਰੱਖ ਦਿੱਤਾ, ਸਿੱਖਾਂ ਵਿੱਚੋਂ ਪਾਰ ਕਰਕੇ ਪਿਆਰਾ ਜਿਹਾ ਹੱਥ ਭਾਈ ਪ੍ਰਾਣੇ ਦੇ ਮੋਢੇ ਤੇ ਰੱਖਿਆ। ਉਹ ਜਿਹੜੀ ਅੰਦਰ ਜਪ ਤਪ ਦੀ ਸ਼ਕਤੀ ਉਛਾਲੇ ਮਾਰਨ ਲੱਗ ਪਈ ਸੀ, ਸਾਰੀ ਦਬਾ ਦਿੱਤੀ, ਠੰਡ ਵਰਤਾ ਦਿੱਤੀ। ਆ ਗਏ ਬਾਹਰੋਂ ਪਹਿਰੂਏ, ਉਹਨਾਂ ਨੇ ਆ ਕੇ ਭਾਈ ਜੀ ਨੂੰ ਬੜਾ ਕੁੱਟਿਆ, ਬੜਾ ਮਾਰਿਆ, ਪਰ ਮਾਲਕ ਦੀ ਬਖਸ਼ਿਸ਼ ਕੀਤੀ ਹੋਈ, ਧੰਨ ਗੁਰੂ ਅਰਜਨ ਸਾਹਿਬ ਦੀ ਬਖਸ਼ਿਸ਼ ਕੀਤੀ, ਸਹਿਣਸ਼ੀਲਤਾ ਸਦਕਾ ਫਿਰ ਭਾਈ ਪ੍ਰਾਣੇ ਨੇ ਹਾਏ ਨਹੀਂ ਕੀਤੀ, ਸੀ ਨਹੀਂ ਉਚਾਰੀ। ਵਾਹਿਗੁਰੂ ਵਾਹਿਗੁਰੂ ਜਪਦਿਆਂ ਹੋਇਆਂ ਬੇਸੁਰਤੀ ਤੱਕ ਤਾਂ ਪਹੁੰਚ ਗਏ, ਲੇਕਿਨ ਹਾਏ ਨਹੀਂ ਆਖੀ, ਕਿਉਂਕਿ ਰਜ਼ਾ ਚ ਰਹਿਣਾ ਆ ਗਿਆ। ਰਜ਼ਾ ਚ ਰਹਿਣਾ ਆ ਜਾਵੇ ਨਾ ਤੇ ਫਿਰ ਹਾਏ ਨਹੀਂ ਮੂੰਹੋਂ ਨਿਕਲਦੀ, ਸ਼ੁਕਰ ਮੂੰਹੋਂ ਨਿਕਲਦਾ ਹੈ।

ਜੀਓ ਪਿੰਡ ਦੀਆ ਤੁਧ ਆਪੇ ਸਾਰੀ ਰਚਨਾ ਤੂੰ ਆਪ ਹੀ ਬਣਾਈ ਤੁਧ ਆਪੇ ਕਾਰੇ ਲਾਇਆ ਜਿਹਾ ਤੂੰ ਹੁਕਮ ਕਰੇ ਤੇਹੇ ਕੋ ਕਰਮ ਕਮਾਵੇ ਜਿਹਾ ਤੁਧ ਧੁਰ ਲਿਖ ਪਾਇਆ ਜੋ ਰਚਨਾ ਬਣਾ ਕੇ ਜੋ ਲੇਖ ਲਿਖ ਕੇ ਤੂੰ ਭੇਜਿਆ।

ਕਿਸੇ ਕੋਲ ਹੁੰਦਾ ਤਾਂ ਹੈ ਨੀ ਛੇਵਾਂ ਤੱਤ, ਇੱਕ ਨਾ ਸਤਿਗੁਰ ਮੇਲ ਤੂੰ ਬੁਝਾਵੇਂ। ਜਿਨ੍ਹਾਂ ਨੂੰ ਸਤਿਗੁਰੂ ਮਿਲ ਪਿਆ ਉਹਨਾਂ ਨੂੰ ਸੋਝੀ ਆ, ਉਹਨਾਂ ਨੇ ਇਸ ਗੱਲ ਨੂੰ ਸਮਝ ਲਿਆ ਤੇ ਜਿਹੜੇ ਮਨ ਦੇ ਪਿੱਛੇ ਲੱਗਦੇ ਪਏ ਨੇ ਉਹ ਰੋਂਦੇ ਪਏ ਨੇ। ਸਾਹਿਬ ਕਹਿੰਦੇ ਨੇ ਜਿਨੀ ਪਛਾਤਾ ਹੁਕਮ ਤਿੰਨ ਕਦੇ ਨਾ ਰੋਵਣਾ, ਇੱਕ ਮਨਮੁਖ ਕਰੇ ਸੇ ਰੋਵੇ। ਮਨਮੁਖ ਰੋਂਦੇ ਨੇ।

ਜਿਸ ਪਾਸਿਓਂ ਸ਼ੇਰ ਦੀ ਆਵਾਜ਼ ਆਈ, ਭਗਤ ਜੀ ਉਸ ਪਾਸੇ ਤੁਰ ਪਏ। ਸਾਹਮਣੇ ਸ਼ੇਰ ਆਇਆ, ਸ਼ੇਰ ਦੀਆਂ ਅੱਖਾਂ ਦੇ ਵਿੱਚ ਆਪਣੀਆਂ ਅੱਖਾਂ ਮਿਲਾਈ।

ਸ਼ਾਨ ਵੀ ਸੜ ਗਈ, ਸਮਾਨ ਵੀ ਸੜ ਗਿਆ, ਬੱਚੇ ਬਾਹਰ ਬੈਠੇ ਨੇ, ਘਰ ਕੁਝ ਸੁਤਰ ਪਿਆ ਸੀ। ਭਗਤ ਜੀ ਦੇ ਘਰੋਂ ਕਹਿਣ ਲੱਗੇ, ਸਵਾਮੀ ਜੀ ਇਹ ਸੂਤਰ ਬਾਜ਼ਾਰ ਵੇਚ ਕੇ ਕੋਈ ਸਮਾਨ ਲੈ ਆਓ।

ਦੇਵ ਦਾ ਘਰ ਕਿਹੜੇ ਪਾਸੇ? ਨਾਮਦੇਵ ਜੀ ਕਹਿਣ ਲੱਗੇ, ਤੁਸੀਂ ਨਾਮਦੇਵ ਦੇ ਕੋਲੋਂ ਕੀ ਲੈਣਾ? ਬ੍ਰਾਹਮਣ ਭਗਵਾਨ ਕਹਿੰਦੇ ਨੇ, ਭਾਈ ਮੈਂ ਸੁਣਿਆ ਨਾਮਦੇਵ ਬੜਾ ਦਾਨੀ, ਮੇਰੇ ਕੋਲ ਕੱਪੜੇ ਨਹੀਂ ਹੈਗੇ, ਹੋ ਸਕਦਾ ਉਹਦੇ ਕੋਲੋਂ ਕੋਈ ਕੱਪੜਾ ਮਿਲ ਜਾਏ। ਨਾਮਦੇਵ ਜੀ ਕਹਿਣ ਲੱਗੇ, ਬ੍ਰਾਹਮਣ ਦੇਵਤਾ, ਨਾਮਦੇਵ ਦਾ ਘਰ ਬੜਾ ਦੂਰ, ਜਿੰਨਾ ਤੁਹਾਨੂੰ ਕੱਪੜਾ ਚਾਹੀਦਾ ਮੇਰੇ ਕੋਲ ਸੂਤਰ ਲੈ ਲਓ। ਭਗਤ ਜੀ ਨੇ ਅੱਧਾ ਸੂਤਰ ਉਸ ਬ੍ਰਾਹਮਣ ਨੂੰ ਦੇ ਦਿੱਤਾ। ਅੱਧਾ ਸੂਤਰ ਲੈ ਕੇ ਉਹ ਭਗਵਾਨ ਕਹਿਣ ਲੱਗੇ, ਭਾਈ ਹੁਣ ਤਾਂ ਨਾਮਦੇਵ ਦਾ ਘਰ ਦੱਸ ਦੇ। ਭਗਤ ਜੀ ਕਹਿਣ ਲੱਗੇ, ਹੁਣ ਕੀ ਲੈਣਾ? ਕਹਿਣ ਲੱਗੇ, ਭਾਈ ਸੂਟ ਤੂੰ ਦੇ ਦਿੱਤਾ ਤੇ ਪੱਗ ਦਾ ਕੱਪੜਾ ਮੈਂ ਨਾਮਦੇਵ ਕੋਲੋਂ ਲੈ ਲਾਂ। ਤੇ ਨਾਮਦੇਵ ਜੀ ਨੇ ਸਾਰਾ ਹੀ ਸੂਤਰ ਦੇ ਦਿੱਤਾ ਤੇ ਆਪ ਬੰਦਗੀ

ਕਬੀਰ ਜੀ ਦੀ ਮਹਾਨ ਪਵਿੱਤਰ ਬਾਣੀ ਦਾ ਹੈ ਸਾਹਿਬ ਗੁਰੂ ਗ੍ਰੰਥ ਸਾਹਿਬ ਵਿੱਚ ਬੜਾ ਸੁੰਦਰ ਤੇ ਪਵਿੱਤਰ ਸ਼ਬਦ ਉਹਨਾਂ ਨੇ ਇਹ ਲਿਖਿਆ ਹੈ ਸਾਹਿਬ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦੀ ਮਹਾਨ ਪਵਿੱਤਰ ਬਖਸ਼ਿਸ਼ ਨਾਲ ਉਹਨਾਂ ਨੇ ਉਪਦੇਸ਼ ਦਿੱਤਾ ਹੈ ਕਿ ਹੇ ਸੰਸਾਰ ਦੇ ਲੋਗੋ ਮੈਂ ਸਿਮਰਨ ਕਰਦਾ ਹਾਂ ਭਗਤੀ ਕਰਦਾ ਹਾਂ ਬੰਦਗੀ ਕਰਦਾ ਹਾਂ ਪਰ ਲੋਕ ਮੇਰੇ ਨਾਲ ਕਿੱਦਾਂ ਦਾ ਸਲੂਕ ਕਰਦੇ ਨੇ ਮੈਨੂੰ ਕਹਿੰਦੇ ਨੇ ਇਹ ਪਾਗਲ ਇਹ ਦੀਵਾਨਾ ਹੈ ਇਹ ਬੌਰਾ ਹੈ ਪਰ ਮੈਂ ਤਾਂ ਸਮਝਦਾ ਉਸ ਮਾਲਕ ਦੀ ਮੇਰੇ ਤੇ ਨਜ਼ਰੇ ਰਹਿਮਤ ਹੋਈ ਉਹਦੀ ਬਖਸ਼ਿਸ਼ ਹੋਈ ਉਹਦੀ ਮਹਾਨ ਕਿਰਪਾ ਨਾਲ ਮੈਂ ਬੌਰਾ ਹੋਇਆ ਹਾਂ ਪਰ ਮੈਂ ਬੌਰਾ ਜ਼ਰੂਰ ਹੋ ਗਿਆ ਪਰ ਵੇਖਿਓ ਹੋਰ ਨਾ ਕੋਈ ਹੋ ਜਾਏ ਪਰ ਮੈਂ ਇਕੱਲਾ ਨਹੀਂ ਹੋਇਆ ਮੇਰੇ ਨਾਲ ਹੋਰ ਵੀ ਕਈ ਹੋਏ ਨੇ

ਗੰਗਾ ਹਿੰਦੁਸਤਾਨ ਦਾ ਮਹਾਨ ਤੀਰਥ ਮੰਨਿਆ ਗਿਆ। ਗੰਗਾ ਦੇ ਕਿਨਾਰੇ ਤੇ ਬਹਿ ਕੇ ਰਿਸ਼ੀਆਂ ਮੁਨੀਆਂ ਤਪੀਆਂ ਨੇ ਤਪ ਕੀਤਾ, ਆਪਣੇ ਜੀਵਨ ਨੂੰ ਸੁਚੱਜਾ ਬਣਾਇਆ। ਗੰਗਾ ਹਿੰਦੁਸਤਾਨ ਦਾ ਮਹਾਨ ਤੀਰਥ ਹੈ। ਹਿੰਦੂ ਲੋਕ ਗੰਗਾ ਦਾ ਪਾਣੀ ਬੜਾ ਪਵਿੱਤਰ ਸਮਝ ਕੇ ਆਪਣੇ ਘਰਾਂ ਵਿੱਚ ਰੱਖਦੇ। ਗੰਗਾ ਮਈਆ ਵੀ ਕਿਹਾ ਜਾਂਦਾ ਹੈ। ਤਾਂ ਗੰਗਾ ਦੇ ਲਾਗੇ ਇੱਕ ਸਲਤਾ ਨਦੀ ਹੈ, ਉਹ ਅੱਗੇ ਜਾ ਕੇ ਗੰਗਾ ਵਿੱਚ ਮਿਕਸ ਹੋ ਗਈ। ਤਾਂ ਕਬੀਰ ਜੀ ਨੇ ਉਦਾਹਰਣ ਦਿੱਤੀ, ਕਹਿੰਦੇ ਨੇ ਮੈਂ ਕੱਲਾ ਥੋੜਾ ਵਿਗੜਿਆ, ਗੰਗਾ ਦੇ ਨਾਲ ਲੱਗ ਕੇ ਸਲਤਾ ਵੀ ਵਿਗੜ ਗਈ। ਐਸੀ ਵਿਗੜੀ ਗੰਗਾ ਹੀ ਬਣ ਗਈ।

ਚੱਲਿਆ ਏਕ ਦਿਹਾੜੇ। ਧੰਨ ਗੁਰੂ ਅਰਜਨ ਸਾਹਿਬ ਇਸ ਸ਼ਬਦ ਦੇ ਵਿੱਚ

ਸਾਡਾ ਵੀ ਹੁਣ ਆਖਰੀ ਸਮਾਂ ਆ ਗਿਆ ਜੋਤੀ ਜੋਤ ਸਮਾਨ ਦਾ ਸਮਾਂ ਪਰ ਸਾਡੀ ਇੱਛਾ ਗੋਇੰਦਵਾਲ ਸਾਹਿਬ ਜਾ ਕੇ ਅਸੀਂ ਆਪਣਾ ਸਰੀਰ ਤਿਆਗੀਏ ਇਹ ਸੁਣਦੇ ਸਾਰ ਸਾਰੀਆਂ ਸੰਗਤਾਂ ਵੈਰਾਗ ਚ ਆ ਗਈਆਂ ਕਿ ਪਿਆਰੇ ਗੁਰੂ ਜੋਤੀ ਜੋਤ ਸਮਾ ਜਾਣਗੇ ਅਸੀਂ ਕਿਸ ਤਰ੍ਹਾਂ ਜੀਵਾਂਗੇ ਸਾਰੀ ਸੰਗਤ ਪਰਿਵਾਰ ਇਕੱਠੇ ਹੋ ਗਏ ਗੁਰੂ ਰਾਮਦਾਸ ਅੰਮ੍ਰਿਤ ਵੇਲੇ ਸੰਗਤਾਂ ਦੇ ਨਾਲ ਆਪਣੇ ਪਰਿਵਾਰ ਦੇ ਨਾਲ ਅੰਮ੍ਰਿਤਸਰ ਸਾਹਿਬ ਤੋਂ ਚੱਲੇ ਗੋਇੰਦਵਾਲ ਸਾਹਿਬ ਪਹੁੰਚੇ ਸ਼ਾਮ ਨੂੰ ਜਦੋਂ ਪਹੁੰਚੇ ਹੁਕਮ ਕੀਤਾ ਜਾਓ ਭਾਈ ਇਸ਼ਨਾਨ ਕਰੋ ਆਰਾਮ ਕਰੋ ਅਸਾਂ ਸਵੇਰੇ ਸਰੀਰ ਤਿਆਗਣਾ ਪਰ ਕਿਨੂੰ ਆਰਾਮ ਚੰਗਾ ਲੱਗਦਾ ਕਿਨੂੰ ਨੀਂਦਰ ਆਉਂਦੀ ਅੱਜ ਦੀ ਰਾਤ ਬੀਤ ਗਈ ਅੰਮ੍ਰਿਤ ਵੇਲਾ ਹੋਇਆ ਸਤਿਗੁਰਾਂ ਇਸ਼ਨਾਨ ਕੀਤਾ ਆਪਣੇ ਆਸਣ ਤੇ ਬੈਠ ਗਏ ਨੇ ਚਾਰ ਸਵੇਰੇ ਸੰਗਤ ਬੈਠੀ ਹੈ ਹੱਥ ਜੋੜ ਕੇ ਅੱਖਾਂ ਵਿਚ ਅਥਰੂ ਨੇ ਗੁਰੂ ਰਾਮਦਾਸ ਜੀ ਦੇ ਸੁਪਤਨੀ ਮਾਤਾ ਪਾਨੀ ਹੱਥ ਜੋੜ ਕੇ ਕਹਿਣ ਲੱਗੀ ਮੈਨੂੰ ਵੀ ਨਾਲ ਲੈ ਚਲੋ ਤੁਹਾਡੇ ਪਿੱਛੇ ਰਹਿ ਕੇ ਹੁਣ ਮੈਂ ਕੀ ਕਰਨਾ ਗੁਰੂ ਰਾਮਦਾਸ ਜੀ ਕਹਿਣ ਲੱਗੇ ਭਾਈ ਜੀਵਨ ਤੇ ਮੌਤ ਪਰਮੇਸ਼ਰ ਦੇ ਹੱਥ ਹੈ ਜੀਵਨ ਉਹ ਦਿੰਦਾ ਹੈ ਜੀਵਨ ਲੈਂਦਾ ਵੀ ਉਹ ਹੈ ਇਸ ਸਰੀਰ ਨੂੰ ਗਵਾਉਣ ਦਾ ਕਿਸੇ ਨੂੰ ਕੋਈ ਹੁਕਮ ਨਹੀਂ ਉਹਦਾ ਹੱਕ ਨਹੀਂ ਬਣਦਾ ਸਮਾਂ ਸਾਡਾ ਆਇਆ ਅਸਾਂ ਜੋਤੀ ਜੋਤ ਸਮਾਣਾ ਹੈ।

بس که از صحبت بزرگان شد جزم چشم مغیر چشم مغیر از زمال شبا.

ਸੀਗਨ ਸਰਤਾਜ ਆਪਣੀ ਸੁਨਹਿਲ ਕੁਲਬਾਣੀ ਦੇ ਅੰਦਰ ਪੰਕਤੀ ਕਥਨ ਕਰਦੇ ਹਨ, ਮੋਹੇ ਨਿਰਗੁਣ ਗੁਣ ਕਛੂ ਨਜਾਤ ਦਾ, ਮੋਹੇ ਨਿਰਗੁਣ

ਇਹ ਸ਼ਬਦ ਅਕਾਲ ਉਸਤਤ ਵਿਚ ਦਸਵੇਂ ਗੁਰੂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਉਚਾਰਿਆ ਹੋਇਆ। ਵਿਸ਼ਵ ਦੇ ਵਿਚ ਇਹ ਪਹਿਲੇ ਆਗੂ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਹੋਏ ਹਨ ਜਿਨ੍ਹਾਂ ਨੇ ਮੰਦਰ ਮਸੀਤ ਪੂਜਾ

ਫਰਕ ਸਮਝ ਕੇ ਕੁਝ ਲੋਕ ਕਹਿੰਦੇ ਨੇ ਕਿ ਸਿੱਖ ਧਰਮ ਵੱਖਵਾਦੀ ਹੈ ਪਰ ਸਿੱਖ ਧਰਮ ਵੱਖਵਾਦੀ ਨਹੀਂ ਇਹ ਸਿੱਖ ਧਰਮ ਦਾ ਹੀ ਉਪਦੇਸ਼ ਹੈ ਧਰਮ ਦੇ ਨਾਂ ਤੇ ਲੜਨ ਵਾਲਿਓ ਸੁਣੋ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਤੁਹਾਨੂੰ ਕੀ ਉਪਦੇਸ਼ ਕਰਦੇ ਨੇ ਨਾ ਮੰਦਰ ਵਿਚ ਫਰਕ ਸਮਝੋ

ਆਮ ਵੱਖ ਹਨ, ਪਹਿਰਾਵੇ ਵੀ ਵੱਖ, ਦੇਸ਼ ਵੀ ਵੱਖ, ਔਰ ਇਨ੍ਹਾਂ ਚੀਜ਼ਾਂ ਦਾ ਅਸਰ ਇਨਸਾਨ ਤੇ ਹੁੰਦਾ। ਪਰ ਸਤਿਗੁਰ ਜੀ ਕਹਿੰਦੇ ਨੇ ਅਗਰ ਆਪਾਂ ਮਨ ਵਿਚ ਵਿਚਾਰ ਕਰੀਏ ਤੇ ਸਾਨੂੰ ਕਿਸੇ ਵਿਚ ਫਰਕ ਨਜ਼ਰ ਨਹੀਂ ਆ।

ਝਗੜੇ ਵਧਾਉਣ ਵਾਲਿਓ, ਆਪਣੇ ਮਨ ਵਿਚ ਇਕ ਗੱਲ ਸੋਚੋ, ਏਕੇ ਨੈਣ ਏਕੇ ਕਾਰ, ਸਾਰਿਆਂ ਕੋਲ ਇਕੋ ਵਰਗੀਆਂ ਅੱਖਾਂ ਨੇ, ਇਕੋ ਵਰਗਾ ਨੱਕ ਹੈ, ਇਕੋ ਵਰਗਾ ਸਰੀਰ ਹੈ, ਸਾਰਿਆਂ ਕੋਲ ਅੱਖਾਂ ਨੇ, ਸਾਰਿਆਂ ਕੋਲ ਕੰਨ, ਸਾਰਿਆਂ ਕੋਲ ਸਰੀਰ, ਸਾਰਿਆਂ ਕੋਲ ਬੋਲੀ। ਖਾਕ ਕਹਿੰਦੇ ਨੇ ਮਿੱਟੀ, ਆਤਿਸ਼ ਕਹਿੰਦੇ ਨੇ ਅੱਗ, ਆਪ ਕਹਿੰਦੇ ਨੇ ਪਾਣੀ। ਪਰਮੇਸ਼ਰ ਨੇ ਪੰਜ ਤੱਤ ਮਿਲਾ ਕੇ, ਪੰਜਾਂ ਤੱਤਾਂ ਦਾ ਇਹ ਸਰੀਰ ਬਣਾਇਆ। ਸਾਹਿਬ ਜੀ ਕਹਿੰਦੇ ਨੇ ਚਾਹੇ ਕੋਈ ਹਿੰਦੂ ਹੈ, ਮੁਸਲਮਾਨ ਹੈ, ਸਿੱਖ ਹੈ, ਈਸਾਈ ਹੈ, ਸੰਸਾਰ ਵਿਚ ਜਿਤਨੇ ਵੀ ਇਨਸਾਨ ਹਨ ਸਾਰੇ ਪੰਜ ਤੱਤਾਂ ਤੋਂ ਬਣੇ ਹਨ। ਤੇ ਫੇਰ ਭਾਈ ਫਰਕ ਕੀ ਹੈ, ਫੇਰ ਇਹ ਝਗੜੇ ਕਿਉਂ ਨੇ?

ਮੁਸਲਮਾਨ ਅੱਲਾ ਨੂੰ ਯਾਦ ਕਰਦਾ ਹੈ, ਹਿੰਦੂ ਰਾਮ ਨੂੰ ਯਾਦ ਕਰਦਾ ਹੈ। ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿ ਰਹੇ ਨੇ ਅੱਲਾ ਦਾ ਨਾਮ ਲੈਣ ਵਾਲੇ ਹੈ, ਕੁਰਾਨ ਸ਼ਰੀਫ ਪੜ੍ਹਨ ਵਾਲੇ ਹੈ। ਮੁਸਲਮਾਨ ਨੂੰ ਇਹ ਉਪਦੇਸ਼, ਹਿੰਦੂ ਨੂੰ ਕੀ ਉਪਦੇਸ਼? ਇਹ ਕੁਰਾਨ ਪੜ੍ਹਨ ਵਾਲੇ ਹਿੰਦੂ, ਇਹ ਰਾਮ ਨੂੰ ਯਾਦ ਕਰਨ ਵਾਲੇ ਹਿੰਦੂ, ਆਪਣੇ ਮਨ ਵਿੱਚ ਇਹ ਵਿਚਾਰ ਕਰ। ਇੱਕ ਬੰਦਾ ਮਸੀਤ ਵਿੱਚ ਬਹਿ ਕੇ ਨਿਵਾਜ਼ ਪੜ੍ਹਦਾ, ਉਹ ਆਪਣੇ ਅੱਲਾ ਨੂੰ ਯਾਦ ਕਰਦਾ। ਇੱਕ ਬ੍ਰਾਹਮਣ ਮੰਦਰ ਵਿੱਚ ਬਹਿ ਕੇ ਪੂਜਾ ਕਰਦਾ, ਉਹ ਆਪਣੇ ਪਰਮੇਸ਼ਵਰ ਨੂੰ ਯਾਦ ਕਰਦਾ। ਢੰਗ ਦੋਨਾਂ ਦੇ ਅਲੱਗ ਨੇ, ਇੱਕ ਨਿਵਾਜ਼ ਪੜ੍ਹਦਾ, ਇੱਕ ਪੂਜਾ ਕਰਦਾ, ਪਰ ਇਹ ਸੋਚਿਆ ਦੋਨਾਂ ਦਾ ਮਕਸਦ ਕੀ ਹੈ? ਮੁਸਲਮਾਨ ਅੱਲਾ ਨੂੰ ਯਾਦ ਕਰ ਰਿਹਾ, ਹਿੰਦੂ ਆਪਣੇ ਰਾਮ ਨੂੰ ਪਿਆ ਯਾਦ ਕਰਦਾ। ਮਕਸਦ ਤੇ ਦੋਨਾਂ ਦਾ

ਇਹ ਝਗੜੇ ਉੱਠਦੇ ਹਨ ਤਾਂ ਵੱਖ ਵੱਖ ਫਿਰਕਿਆਂ ਦੇ ਲੋਕ ਇੱਕ ਦੂਸਰੇ ਨੂੰ ਮਾਰਨ ਵਾਸਤੇ ਤਿਆਰ ਹੋ ਜਾਂਦੇ, ਘਰ ਸਾੜ ਦਿੱਤੇ ਜਾਂਦੇ, ਕਾਰੋਬਾਰ ਲੁੱਟ ਲਏ ਜਾਂਦੇ ਹਨ। ਇੱਕ ਇਨਸਾਨ ਦੂਸਰੇ ਇਨਸਾਨ ਨੂੰ ਮਾਰਦਾ ਹੈ, ਪਰ ਮਾਰਨ ਵਾਲਾ ਇਹ ਨਹੀਂ ਸੋਚਦਾ ਜਿਹਨੂੰ ਮੈਂ ਮਾਰ ਰਿਹਾ ਕਿ ਇਹਦੇ ਵਿੱਚ ਖੁਦਾ, ਇਹਦੇ ਵਿੱਚ ਵਾਹਿਗੁਰੂ, ਇਹਦੇ ਵਿੱਚ ਰਾਮ ਨਹੀਂ। ਕਮਾਲ ਦੀ ਗੱਲ ਇਹ ਹੈ, ਅਸੀਂ ਲੋਕ ਧਰਮ ਦੇ ਨਾਂ ਤੇ ਲੜਦੇ ਤੇ ਹਾਂ, ਪਰ ਧਰਮ ਨੂੰ ਸਮਝ ਨਹੀਂ ਸਕੇ। ਜਿਸ ਬੰਦੇ ਨੂੰ ਕੋਈ ਮਾਰਦਾ ਹੈ ਕਿ ਉਹਦੇ ਵਿੱਚ ਅੱਲਾ ਦੀ, ਰਾਮ ਦੀ, ਵਾਹਿਗੁਰੂ ਦੀ ਜੋਤ ਨਹੀਂ। ਜੇ ਉਹਦੇ ਵਿੱਚ ਜੋਤ ਹੈ ਤਾਂ ਫਿਰ ਸੋਚੋ, ਇਹ ਜਿਹੜਾ ਸਰੀਰ ਹੈ ਇਹ ਵੀ ਰੱਬ ਦਾ ਘਰ ਹੈ, ਕੀ ਆਪਾਂ ਇਹ ਰੱਬ ਦਾ ਨਿਰਾਦਰ ਨਹੀਂ ਕਰਦੇ? ਉਹਦੇ ਬਣਾਏ ਹੋਏ ਇਨਸਾਨ ਨੂੰ ਮਾਰ ਕੇ ਤੇ ਫਿਰ ਸਮਝਦੇ ਹਾਂ ਕਿ ਅਸੀਂ ਰੱਬ ਦੀ ਪ੍ਰਾਪਤੀ ਕਰ ਲਵਾਂਗੇ? ਨਹੀਂ। ਗੁਰੂ ਗੋਬਿੰਦ ਸਿੰਘ

ਅੱਜ ਦੇ ਨਹੀਂ ਸਦੀਆਂ ਤੋਂ ਚੱਲੇ ਆ ਰਹੇ ਹਨ। ਕਿਉਂ? ਕੁਝ ਲੋਕ ਧਰਮੀ ਅਖਵਾਉਂਦੇ ਹਨ ਪਰ ਧਰਮੀ ਹੁੰਦੇ ਨਹੀਂ। ਧਰਮੀ ਇਨਸਾਨ ਕਦੇ ਕਿਸੇ ਤੇ ਜ਼ੁਲਮ ਨਹੀਂ ਕਰਦਾ। ਧਰਮੀ ਇਨਸਾਨ ਕਿਸੇ ਦਾ ਨਿਰਾਦਰ ਨਹੀਂ ਕਰਦਾ। ਭਾਈ ਗੁਰਦਾਸ ਜੀ ਆਪਣੀ ਵਾਰ ਵਿੱਚ ਬਿਆਨ ਕਰਦੇ ਹਨ ਕਿ ਇਹ ਦੇਖੋ ਸੱਚ ਨੂੰ ਛੱਡ ਕੇ ਲੋਕ ਕਿਸ ਤਰ੍ਹਾਂ ਆਪਸ ਵਿੱਚ ਲੜਦੇ ਮਰਦੇ ਹਨ। ਭਾਈ ਸਾਹਿਬ ਜੀ ਬਿਆਨ ਕਰਦੇ

ਭਾਈ ਸਾਹਿਬ ਜੀ ਕਹਿ ਰਹੇ ਹਾਂ, ਰਾਮ ਰਹੀਮ ਕਹਾਂਦੇ ਇੱਕ ਨਾਮ। ਹਿੰਦੂ ਰਾਮ ਕਹਿੰਦਾ, ਮੁਸਲਮਾਨ ਰਹੀਮ ਕਹਿੰਦਾ, ਰਾਮ ਰਹੀਮ ਕਹਾਂਦੇ ਇੱਕ ਨਾਮ। ਪਰਮੇਸ਼ਰ ਇੱਕ ਹੈ, ਉਹਦੇ ਨਾਮ ਕਈ ਨੇ। ਹਿੰਦੂ ਰਾਮ ਕਹਿ ਰਿਹਾ, ਮੁਸਲਮਾਨ ਰਹੀਮ ਕਹਿ ਰਿਹਾ, ਪਰ ਉਹ ਇੱਕ ਹੈ। ਦੋਏ ਰਾਹ ਭੁਲਾਣੇ, ਪਰ ਦੇਖੋ ਇਹ ਦੋਨੋਂ ਕਿਵੇਂ ਸੱਚ ਦਾ ਰਾਹ ਭੁੱਲ ਗਏ ਨੇ, ਔਰ ਪਰਮੇਸ਼ਰ ਦੇ ਨਾਮ ਤੇ ਇੱਕ ਦੂਸਰੇ ਨਾਲ ਝਗੜਾ ਪੈ ਕਰਦੇ ਨੇ।

ਜੇ ਸਦੀਆਂ ਤੂੰ ਚੱਲਿਆ ਆ ਰਿਹਾ ਤੇ ਸਦੀਆਂ ਤੋਂ ਉਪਦੇਸ਼ ਵੀ ਇਹੋ ਹੀ ਹੋ ਰਿਹਾ ਕਿ ਭਾਈ ਕਿਉਂ ਲੜਦੇ ਹੋ, ਇਨਸਾਨ ਨੂੰ ਰੱਬ ਦਾ ਰੂਪ ਸਮਝੋ। ਤੇ ਜਿਹੜੇ ਲੋਕ ਸ਼ੈਤਾਨਾਂ ਵਾਲਾ ਕੰਮ ਕਰਦੇ ਨੇ ਉਹਨਾਂ ਦੇ ਰਾਹ ਛੱਡ ਦਿਓ। ਭਾਈ ਸਾਹਿਬ ਜੀ ਬਿਆਨ ਕਰਦੇ ਹਨ, ਮੰਦਰ ਢਾ ਕੇ ਮਸੀਤਾਂ ਬਣਾਈਆਂ ਨੇ ਮੁਗਲਾਂ ਨੇ, ਪਰ ਕੀ ਮੰਦਰ ਢਾ ਕੇ ਮਸੀਤ ਬਣਾਉਣ ਵਾਲਾ ਆਪਣੇ ਅੱਲਾ ਨੂੰ ਪਿਆਰਾ ਲੱਗ ਸਕਦਾ? ਕਦੇ ਨਹੀਂ ਲੱਗ ਸਕਦਾ। ਇੱਥੇ ਇੱਕ ਗੱਲ ਯਾਦ ਰੱਖਣੀ, ਹਰ ਕੌਮ ਦੇ ਵਿੱਚ ਭੈੜੇ ਬੰਦੇ ਹੁੰਦੇ ਹਨ, ਪਰ ਸਾਰੀਆਂ ਕੌਮਾਂ ਨੂੰ ਮਾੜੇ ਕਹਿ ਦੇਣਾ ਇਹ ਠੀਕ ਨਹੀਂ। ਹਰ ਕੌਮ ਵਿੱਚ ਕੋਈ ਨਾ ਕੋਈ ਭੈੜਾ ਬੰਦਾ ਜ਼ਰੂਰ ਹੁੰਦਾ, ਪਰ ਸਾਰੀ ਕੌਮ ਨੂੰ ਮਾੜਾ ਕਹਿਣਾ ਇਹ ਇਨਸਾਫ ਨਹੀਂ। ਭਾਈ ਗੁਰਦਾਸ ਜੀ ਬਿਆਨ ਕਰਦੇ ਨੇ ਉਹ ਗੱਲਾਂ ਜਿਹੜੀਆਂ ਇਤਿਹਾਸ ਹੈ।

ਜੋ ਅਸੂਲ ਹੈ ਉਹਦੇ ਬਾਰੇ ਦੱਸਿਆ ਕਿ ਮੁਸਲਮਾਨ ਵਾਸਤੇ ਰੋਜੇ, ਈਦ, ਨਿਵਾਜ ਜ਼ਰੂਰੀ। ਇਹਨਾਂ ਦੇ ਪੀਰ ਪੈਗੰਬਰਾਂ ਦਾ ਇਹ ਉਪਦੇਸ਼। ਪਰ ਜਿਸ ਵੇਲੇ ਮੁਗਲਾਂ ਦਾ ਰਾਜ ਹੋਇਆ ਹਿੰਦੁਸਤਾਨ ਤੇ, ਤਾਂ ਔਰੰਗਜ਼ੇਬ ਜਿਹੜਾ ਕਿ ਇੱਕ ਜ਼ਾਲਮ ਬਾਦਸ਼ਾਹ ਸੀ, ਉਸਨੇ ਇਹ ਹੁਕਮ ਕੀਤਾ ਸੀ ਕਿ ਹਿੰਦੁਸਤਾਨ ਵਿੱਚ ਹਿੰਦੂ ਧਰਮ ਨਹੀਂ ਰਹਿਣ ਦੇਣਾ। ਤਾਂ ਪੰਡਿਤ ਕਿਰਪਾ ਰਾਮ ਨੇ ਆਨੰਦਪੁਰ ਸਾਹਿਬ ਆ ਕੇ ਗੁਰੂ ਤੇਗ ਬਹਾਦਰ ਸਾਹਿਬ ਦੇ ਦਰਬਾਰ ਪੁਕਾਰ ਕੀਤੀ, ਸਾਡੇ ਹਿੰਦੂ ਧਰਮ ਦੀ ਰੱਖਿਆ ਕਰੋ। ਤਾਂ ਗੁਰੂ ਤੇਗ ਬਹਾਦਰ ਸਾਹਿਬ ਨੇ ਆਪਣਾ ਸਿਰ ਦੇ ਕੇ ਹਿੰਦੂ ਧਰਮ ਦੀ ਰੱਖਿਆ ਕੀਤੀ। ਔਰ ਗੁਰੂ ਨਾਨਕ ਸਾਹਿਬ ਦੇ ਅਵਤਾਰ ਤੋਂ ਪਹਿਲਾਂ ਵੀ ਠਾਕੁਰ ਦੁਆਰੇ ਢਾਏ ਜਾਂਦੇ ਰਹੇ ਭਾਈ ਗੁਰਦਾਸ।

ਜਿਨ੍ਹਾਂ ਨੂੰ ਸਮਝ ਨਹੀਂ ਸੀ ਕਿ ਮੰਦਰ ਵਿਚ ਵੀ ਰੱਬ ਹੈ, ਮਸੀਤ ਵਿਚ ਵੀ ਰੱਬ ਹੈ। ਠਾਕੁਰ ਦੁਆਰੇ ਮੰਦਰ ਨੂੰ ਕਹਿੰਦੇ ਨੇ, ਉਹ ਮੰਦਰ ਢਾ ਕੇ ਮਸੀਤਾਂ ਬਣਾਉਂਦੇ ਰਹੇ ਨੇ, ਪਰ ਜਿਹੜੇ ਸੱਚੇ ਮੁਸਲਮਾਨ ਜਿਹੜੇ ਸਮਝਦੇ ਸਨ ਕਿ ਸਾਰਿਆਂ ਵਿਚ ਖੁਦਾ ਹੈ, ਉਹ ਵਿਰੋਧ ਵੀ ਕਰਦੇ ਰਹੇ।

ਤੇ ਜਿਹੜੇ ਜ਼ਾਲਮ ਕੋਲ ਸ਼ਕਤੀ ਆ ਜਾਏ ਉਹ ਫਿਰ ਗਰੀਬਾਂ ਤੇ ਜ਼ੁਲਮ ਕਰਦੇ ਹਨ। ਮਾਰਨ ਗਊ ਗਰੀਬ ਨੂੰ ਧਰਤੀ ਉੱਪਰ ਪਾਪ ਬਿਥਾਰਾ ਔਰ ਧਰਤੀ ਤੇ ਇਤਨੇ ਪਾਪ ਹੋ ਗਏ, ਇਤਨੇ ਪਾਪ ਕਿ ਸੱਚ ਲੱਭਦਾ ਨਹੀਂ ਸੀ। ਰਾਜੇ ਜ਼ੁਲਮੀ ਹੋ ਗਏ, ਵਜ਼ੀਰ ਪਾਪ ਕਮਾਉਣ ਲੱਗ ਪਏ, ਆਪਣੇ ਭਲੇ ਵਾਸਤੇ ਆਪਣੇ ਫਾਇਦੇ ਵਾਸਤੇ ਲੋਕਾਂ ਨੂੰ ਲੜਾਉਣਾ, ਲੋਕਾਂ ਦਾ ਨਾਸ ਕਰਾਉਣਾ ਔਰ ਆਪ ਖੁਸ਼ ਹੋਣਾ। ਭਾਈ ਸਾਹਿਬ ਜੀ ਕਹਿ ਰਹੇ ਨੇ

ਇਹਨਾਂ ਨੇ ਆਪਣਾ ਕੀ ਕੰਮ ਬਣਾ ਲਿਆ, ਰਾਜ ਭਾਗ ਮਿਲ ਗਿਆ, ਲੋਕਾਂ ਨੂੰ ਆਪਸ ਵਿਚ ਲੜਾਣਾ, ਔਰ ਜਦ ਵੀ ਪਤਾ ਲੱਗਣਾ ਕਿਧਰੇ ਸੋਹਣੀ ਔਰਤ ਹੈ, ਉਸ ਨੂੰ ਹਥਿਆਉਣ ਵਾਸਤੇ ਹਜ਼ਾਰਾਂ ਬੰਦਿਆਂ ਨੂੰ ਲੜਾਈ ਦੇ ਮੈਦਾਨ ਵਿਚ ਮਰਵਾ ਦੇਣਾ। ਰਾਜਿਆਂ ਦਾ, ਵਜ਼ੀਰਾਂ ਦਾ, ਨਵਾਬਾਂ ਦਾ ਇਹ ਕੰਮ ਰਹਿ ਗਿਆ, ਔਰਤਾਂ ਵਾਸਤੇ ਲੜਾਈ ਝਗੜੇ, ਹਜ਼ਾਰਾਂ ਲੋਕਾਂ ਦਾ ਖੂਨ ਵਹਾ ਦੇਣਾ ਇੱਕ ਔਰਤ ਵਾਸਤੇ। ਪਾਪੇ ਦਾ ਵਰਤਿਆ ਵਰਤਾਰਾ, ਇਤਨਾ ਪਾਪ ਹੋ ਗਿਆ, ਰੱਬ ਦੇ ਘਰ ਨੂੰ ਢਾ ਕੇ ਤੇ ਫਿਰ ਕਹਿਣਾ ਕਿ ਮੈਂ ਧਰਮੀ ਹੋ ਗਿਆ। ਨਹੀਂ, ਭਾਈ ਸਾਹਿਬ ਜੀ ਕਹਿ ਰਹੇ ਨੇ ਕਿ ਦੇਖੋ, ਇਹ ਨਾਰਾਜਿਆਂ ਮਹਾਰਾਜਿਆਂ ਦਾ, ਵਜ਼ੀਰਾਂ ਦਾ ਕੀ ਕੰਮ ਬਣ ਗਿਆ, ਆਪਣੇ ਫਾਇਦੇ ਵਾਸਤੇ ਇਹ ਧਰਮ ਤੋਂ ਦੂਰ ਹੋ ਗਏ ਔਰ ਲੋਕਾਂ ਦਾ ਨਾਸ਼ ਕਰਨ ਲੱਗ ਪਏ।

ਇਹ ਨਾ ਸਾਰੀਆਂ ਪੌੜੀਆਂ ਦਾ ਮਕਸਦ, ਇਸ ਉਪਦੇਸ਼ ਦਾ ਮਕਸਦ ਕਿ ਜਿਹੜੇ ਲੋਕ ਆਪਣੇ ਧਰਮ ਨੂੰ ਠੀਕ ਸਮਝ ਕੇ ਦੂਸਰੇ ਧਰਮ ਔਰ ਦੂਸਰੇ ਧਾਰਮਿਕ ਗ੍ਰੰਥਾਂ ਦਾ ਅਪਮਾਨ ਕਰਦੇ ਹਨ, ਉਹ ਆਪਣੇ ਧਰਮ ਦਾ ਵੀ

ਰੱਬ ਦਾ ਘਰ ਹਨ, ਇਹਨਾਂ ਦਾ ਅਪਮਾਨ ਕਰਨਾ ਠੀਕ ਨਹੀਂ। ਕਿਉਂਕਿ ਇੱਕ ਪਾਸੇ ਆਪਾਂ ਕਹਿੰਦੇ ਹਾਂ ਮੰਦਰ, ਮਸੀਤ, ਗੁਰਦੁਆਰਾ, ਇਹ ਰੱਬ ਦਾ, ਵਾਹਿਗੁਰੂ ਦਾ, ਰਾਮ ਦਾ ਘਰ ਹੈ, ਭਗਵਾਨ ਦਾ ਘਰ ਹੈ। ਪਰ ਇਨਸਾਨ ਅੱਜ ਦਾ ਕਿਹੋ ਜਿਹਾ ਹੋ ਗਿਆ ਹੈ, ਇੱਕ ਪਾਸੇ ਕਹਿੰਦੇ ਉਹ ਰੱਬ ਦਾ ਘਰ ਹੈ, ਜਦ ਝਗੜੇ ਆਪਸ ਦੇ ਹੋਣ ਤੇ ਫਿਰ ਇਨਸਾਨ ਜਿਹੜਾ ਉਹ ਇਸ ਪਾਸੇ ਤੁਰ ਪੈਂਦਾ ਕਿ ਧਾਰਮਿਕ ਸਥਾਨ ਵੀ ਸਾੜਨ ਤੋਂ ਉਹ ਗੁਰੇਜ ਨਹੀਂ ਕਰਦਾ। ਜਿਹੜੇ ਲੋਕ ਧਾਰਮਿਕ ਸਥਾਨਾਂ ਦਾ ਅਪਮਾਨ ਕਰਦੇ ਹਨ ਕਿ ਉਹ ਆਪਣੇ ਧਰਮ ਦੇ ਨਾਲ ਇਨਸਾਫ ਕਰਦੇ ਹਨ, ਕਿ ਉਹ ਜਿਸ ਰੱਬ ਦੇ ਨਾਲ ਪਿਆਰ ਕਰਦੇ ਹਨ ਆਪਣੇ ਮਨ ਕੋਲੋਂ ਪੁੱਛਣ ਕਿ ਮੇਰੇ ਇਸ ਕੰਮ ਤੇ ਮੇਰਾ ਰੱਬ, ਮੇਰਾ ਪਰਮੇਸ਼ਰ ਖੁਸ਼ ਹੋ ਰਿਹਾ। ਆਪਣੇ ਮਨ ਦੇ ਨਾਲ ਵਿਚਾਰ ਕਰੋ ਤੇ ਇਸ ਦਾ ਜਵਾਬ

ਰੱਬ ਤੂੰ ਭੁੱਲਿਆ ਨੇ ਸਾੜਿਆ ਕੀ ਇਹ ਕੰਮ ਕਿਸੇ ਧਰਮੀ ਦਾ ਹੋ ਸਕਦਾ ਹੈ? ਨਹੀਂ, ਇਹ ਕੰਮ ਕਿਸੇ ਧਰਮੀ ਦਾ ਨਹੀਂ, ਕਿਉਂਕਿ ਧਾਰਮਿਕ ਗ੍ਰੰਥ ਸਭ ਦੇ ਸਾਂਝੇ ਹੁੰਦੇ ਹਨ। ਜਿਹੜੇ ਧਾਰਮਿਕ ਗ੍ਰੰਥਾਂ ਦਾ ਸਤਿਕਾਰ ਨਹੀਂ ਕਰ ਸਕਦੇ, ਉਹਨਾਂ ਦਾ ਅਪਮਾਨ ਕਰਨ ਦੀ ਕੋਸ਼ਿਸ਼ ਕਰਦੇ ਹਨ, ਸੱਚ ਜਾਣਨਾ ਉਹ ਆਪਣੇ ਇਸ਼ਟ ਦਾ ਅਪਮਾਨ ਕਰਦੇ ਹਨ। ਕਿਉਂਕਿ ਧਾਰਮਿਕ ਗ੍ਰੰਥ ਕੋਈ ਵੀ ਹੈ, ਉਹ ਸੱਚ ਦਾ ਉਪਦੇਸ਼ ਕਰਦਾ ਹੈ, ਤੇ ਅਪਮਾਨ ਉਹ ਹੀ ਕਰਦਾ ਹੈ ਜਿਹੜਾ ਸੱਚ ਨੂੰ ਸਹਾਰ ਨਹੀਂ ਸਕਦਾ, ਜਿਹੜਾ ਸੱਚ ਤੋਂ ਦੂਰ ਹੈ। ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦਾ ਇਹੋ ਹੀ ਉਪਦੇਸ਼ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਐਸਾ ਉਪਦੇਸ਼, ਕਿਉਂਕਿ ਇਹ ਇੱਕ ਹਕੀਕਤ ਹੈ, ਮੁਸਲਮਾਨ ਕਹਿੰਦਾ ਰਿਹਾ ਹਿੰਦੂ ਕਾਫਰ ਹੈ, ਕਾਫਰ ਔਰ ਹਿੰਦੂ ਕਹਿੰਦਾ ਰਿਹਾ ਮੁਸਲਮਾਨ ਮਲੇਸ਼ੀਆ, ਪਰ ਗੁਰੂ ਸਾਹਿਬ ਜੀ ਕਹਿੰਦੇ ਨੇ ਮਾੜਾ ਉਹ ਹੈ ਜਿਹਦੇ ਕਰਮ ਮਾੜੇ, ਨੀਚ ਉਹ ਹੈ ਜਿਹਦੇ ਕੰਮ ਨੀਚਾਂ ਵਾਲੇ। ਔਰ ਗੁਰੂ ਘਰ ਦੇ ਵਿੱਚ ਇਹ ਉਪਦੇਸ਼ ਹੈ ਕਿ ਹਿੰਦੂ ਔਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ। ਪਹਿਲਾਂ ਧੰਨ ਗੁਰੂ ਨਾਨਕ ਸਾਹਿਬ ਜੀ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਵਿੱਚ ਉਪਦੇਸ਼ ਕਰਦੇ ਹਨ ਕਿ ਮੁਸਲਮਾਨ ਨਾਮ ਬੜਾ ਪਵਿੱਤਰ ਹੈ, ਬੜਾ ਪਾਕ ਹੈ, ਪਰ ਮੁਸਲਮਾਨ ਕਿਹੋ ਜਿਹਾ ਹੋਣਾ ਚਾਹੀਦਾ ਹੈ।

ਗੁਰਬਾਣੀ ਦਾ ਆਪਣੇ ਧਰਮ ਚ ਪੱਕੇ ਰਹੋ। ਤੁਸੀਂ ਜਿਸ ਧਰਮ ਨੂੰ ਵੀ ਮੰਨਦੇ ਹੋ, ਪਰ ਅਸਲ ਵਿੱਚ ਧਰਮੀ ਉਹ ਹੈ ਜਿਹੜਾ ਸਭ ਨਾਲ ਪਿਆਰ ਕਰੇ, ਕਿਉਂਕਿ ਧਰਮੀ ਕਿਸੇ ਨਾਲ ਨਫ਼ਰਤ ਨਹੀਂ ਕਰ ਸਕਦਾ। ਗੁਰੂ ਘਰ ਵਿੱਚ ਸਿੱਖ ਧਰਮ ਵਿੱਚ ਅਣਖ ਨਾਲ ਜਿਉਣਾ, ਧਰਮ ਦੇ ਕਿਰਤ ਕਰਨੀ, ਨਾਮ ਜਪਣਾ ਔਰ ਵੰਡ ਛਕਣਾ, ਇਹ ਉਪਦੇਸ਼ ਹੈ ਔਰ ਇਹੀ ਉਪਦੇਸ਼ ਸਾਰਿਆਂ ਵਾਸਤੇ ਸਾਂਝਾ। ਅਣਖ ਨਾਲ ਜੀਓ, ਆਪਣੇ ਧਰਮ ਚ ਪੱਕੇ ਰਹੋ। ਪਰ ਧਰਮੀ ਹੋਣ ਦਾ ਮਤਲਬ ਇਹ ਨਹੀਂ ਕਿ ਆਪਾਂ ਦੂਸਰਿਆਂ ਨੂੰ ਮਾੜਾ ਕਹੀਏ ਜਾਂ ਦੂਸਰਿਆਂ ਦੀ ਨਿੰਦਿਆ ਕਰੀਏ। ਕਮੀਆਂ ਹੁੰਦੀਆਂ ਹਨ, ਪਰ ਉਹਨਾਂ ਕਮੀਆਂ ਨੂੰ ਦੂਰ ਕਰਨਾ ਇਨਸਾਨ ਦਾ ਫਰਜ਼ ਬਣਦਾ। ਜਿਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਦਾ ਅਵਤਾਰ ਹੋਇਆ, ਇਹ ਝਗੜੇ ਉਸ ਵੇਲੇ ਵੀ ਸਨ। ਤੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜਿਸ ਵੇਲੇ ਮੁਲਤਾਨ ਦੇਸ਼ ਗਏ, ਪੀਰਾਂ ਫਕੀਰਾਂ ਦੇ ਨਾਲ ਗਿਆਨ ਚਰਚਾ ਹੋਈ। ਪੀਰਾਂ ਫਕੀਰਾਂ ਨੇ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਪੁੱਛਣ ਗੱਲ ਇਮਾਨ ਦੀ। ਕਾਜੀ ਮੁੱਲਾ ਇਕੱਠੇ ਹੋਏ, ਵੱਡਾ ਸਾਂਗ ਵਰਤਾਇਆ ਲੱਖ ਨਾ ਸਕੇ ਕੁਦਰਤ ਕੋਈ। ਧੰਨ ਗੁਰੂ ਨਾਨਕ ਸਾਹਿਬ ਨੂੰ ਸਵਾਲ ਕੀਤਾ, ਇਹ ਬਾਬਾ ਨਾਨਕ ਤੂੰ ਸਾਰਿਆਂ ਦਾ ਸਾਂਝਾ, ਤੈਨੂੰ ਮੁਸਲਮਾਨ ਵੀ ਮੰਨਦੇ ਨੇ, ਤੈਨੂੰ ਹਿੰਦੂ ਵੀ ਮੰਨਦੇ ਨੇ,

ਕੰਮ ਕਰੀ ਜਾਈਏ ਮਾੜੇ ਤੇ ਮਾੜੇ ਕੰਮ ਕਰਕੇ ਆਖੀਏ ਦਰਗਾਹ ਵਿਚ ਸਾਨੂੰ ਜਗ੍ਹਾ ਮਿਲ ਜਾਏਗੀ। ਸਾਹਿਬ ਜੀ ਕਹਿਣ ਲੱਗੇ ਨੇ ਹਿੰਦੂ ਮੁਸਲਮਾਨ ਦੋਏ ਅਗਰ ਚੰਗੇ ਕੰਮ ਨਹੀਂ ਤੇ ਦਰਗਾਹ ਵਿਚ ਟੋਈ ਨਹੀਂ ਮਿਲੇਗੀ। ਅਗਰ ਕੰਮ ਚੰਗੇ ਨੇ ਚਾਹੇ ਉਹ ਮੁਸਲਮਾਨ ਹੈ ਚਾਹੇ ਉਹ ਹਿੰਦੂ ਹੈ ਦਰਗਾਹ ਦੇ ਵਿਚ ਉਹਨਾਂ ਨੂੰ ਆਦਰ ਮਿਲੇਗਾ।

ਜਿਹਦੇ ਨਾਂ ਤੇ ਝਗੜਦੇ ਨੇ। ਭਾਈ ਸਾਹਿਬ ਜੀ ਕਹਿ ਰਹੇ ਨੇ, ਧੰਨ ਗੁਰੂ ਨਾਨਕ ਸਾਹਿਬ ਨੇ ਉਪਦੇਸ਼ ਕੀਤਾ, ਜਿਹਦੇ ਨਾਂ ਤੇ ਝਗੜਦੇ ਹੋ ਰਾਮ ਔਰ ਰਹੀਮ ਦੇ ਨਾਂ ਤੇ, ਉਹ ਤੇ ਇੱਕ ਜਗ੍ਹਾ ਖੜੇ ਨੇ, ਤੇ ਤੁਸੀਂ ਕਿਉਂ ਲੜਦੇ ਹੋ?

ਪਈ ਹੈ। ਇਹ ਭੁੱਲੀ ਹੋਈ ਦੁਨੀਆ ਰੱਬ ਨੂੰ ਸਮਝ ਨਹੀਂ ਸਕੀ, ਕਿਉਂਕਿ ਰੱਬ ਦਾ ਨਾਮ ਭੁੱਲਣਾ ਦਾ ਥੋੜੀ ਹੈ, ਉਹ ਤੇ ਇਨਸਾਨ ਨੂੰ

ਇਹਨਾਂ ਝਗੜਿਆਂ ਨੂੰ ਦੇਖ ਕੇ ਕਿ ਮਸੀਤ ਵਿਚ ਗੈਰ ਮੁਸਲਮਾਨ ਨਹੀਂ ਜਾ ਸਕਦਾ, ਮੰਦਿਰ ਵਿਚ ਕੋਈ ਨੀਵੀਂ ਜਾਤ ਦਾ ਨਹੀਂ ਜਾ ਸਕਦਾ, ਤੇ ਗੁਰੂ ਨਾਨਕ ਸਾਹਿਬ ਨੇ ਇੱਕ ਇਹੋ ਜਿਹੇ ਧਰਮ ਦੀ ਨੀਂਹ ਰੱਖੀ ਕਿ ਜਿੱਥੇ ਜਾਤ ਪਾਤ ਊਚ ਨੀਚ ਦਾ ਕੋਈ ਸਵਾਲ ਨਹੀਂ। ਸਿੱਖ ਦਾ ਮਤਲਬ ਸਿੱਖਿਆ ਲੈਣ ਵਾਲਾ, ਗੁਰੂ ਦੀ ਸਿੱਖਿਆ ਤੇ ਚੱਲਣ ਵਾਲਾ। ਇੱਕ ਇਹੋ ਜਿਹਾ ਇਹ ਨਿਰਮਲ ਪੰਥ ਗੁਰੂ ਨਾਨਕ ਸਾਹਿਬ ਨੇ ਚਲਾਇਆ ਕਿ ਜਿਹਦੇ ਵਿਚ ਜਾਤ ਪਾਤ ਦਾ ਕੋਈ ਸਵਾਲ ਨਹੀਂ। ਇਸੇ ਵਾਸਤੇ ਜਦ ਹਰਿਮੰਦਰ ਸਾਹਿਬ ਦੀ ਨੀਂਹ ਰੱਖੀ ਔਰ ਹਰਿਮੰਦਰ ਸਾਹਿਬ ਜਿਸ ਨੂੰ ਲੋਕ ਗੋਲਡਨ ਟੈਂਪਲ ਕਰਕੇ ਯਾਦ ਕਰਦੇ ਹਨ, ਸ੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਾਹਿਬ, ਉਹਦੇ ਚਾਰ ਦਰਵਾਜ਼ੇ ਰੱਖੇ। ਚਾਰ ਦਰਵਾਜ਼ੇ ਰੱਖਣ ਦਾ ਇੱਕ ਮਕਸਦ ਸੀ ਕਿਉਂਕਿ ਚਾਰ ਵਰਨ ਹਨ, ਚਾਰ ਵਰਨਾਂ ਦੇ ਲੋਕ ਇਸ ਅਸਥਾਨ ਤੇ ਆ ਸਕਦੇ ਹਨ। ਔਰ ਨਾਮ ਵੀ ਰੱਖਿਆ ਹਰ ਮੰਦਰ, ਹਰੀ ਦਾ ਮੰਦਰ, ਅਕਾਲ ਪੁਰਖ ਦਾ ਅਸਥਾਨ, ਪਰਮੇਸ਼ਰ ਦਾ ਘਰ। ਇੱਥੇ ਹਿੰਦੂ ਵੀ ਆ ਸਕਦਾ ਹੈ, ਇੱਥੇ ਮੁਸਲਮਾਨ ਵੀ, ਇੱਥੇ ਈਸਾਈ ਵੀ, ਇੱਥੇ ਕਿਸੇ ਨੂੰ ਰੋਕ ਟੋਕ ਨਹੀਂ। ਦਰਵਾਜ਼ੇ ਚਾਰ ਪਰ ਰਸਤਾ ਇੱਕ ਰੱਖਿਆ। ਇਹ ਗੱਲ ਧਿਆਨ ਦੇਣ ਵਾਲੀ, ਗੁਰੂ ਸਾਹਿਬਾਂ ਨੇ ਦਰਵਾਜ਼ੇ ਚਾਰ ਰੱਖੇ ਪਰ ਰਸਤਾ ਇੱਕ ਰੱਖਿਆ। ਰਸਤਾ ਇੱਕ ਇਸ ਵਾਸਤੇ ਰੱਖਿਆ, ਆਓ ਭਾਈ ਚਾਰ ਵਰਨਾਂ ਦੇ ਲੋਕੋ, ਆਓਗੇ ਵੱਖ ਵੱਖ ਰਾਹਾਂ ਤੋਂ, ਵੱਖ ਵੱਖ ਜਾਤਾਂ ਦੇ, ਵੱਖ ਵੱਖ ਨਸਲਾਂ ਦੇ ਲੋਕੋ ਆਓ, ਪਰ ਜੇ ਹਰਿਮੰਦਰ ਦੇ ਅੰਦਰ ਜਾਣਾ ਹੈ ਤੇ ਤੁਹਾਨੂੰ ਇੱਕ ਹੋ ਕੇ ਜਾਣਾ ਪਵੇਗਾ, ਇੱਕ ਰਾਹ ਤੋਂ ਜਾਣਾ ਪਵੇਗਾ ਤਾਂ ਕਿ ਤੁਹਾਡੇ ਵਖੇਵੇਂ ਖਤਮ ਹੋ ਜਾਣ। ਇਸੇ ਵਾਸਤੇ ਗੁਰੂ ਸਾਹਿਬਾਂ ਨੇ ਇਹ ਖਾਲਸਾ ਪੰਥ ਵੀ ਸਾਜਿਆ ਕਿ ਲੋਕ ਜਾਤਾਂ ਪਾਤਾਂ ਵਿਚ ਊਚ ਨੀਚ ਵਿਚ ਵੰਡੇ ਗਏ ਹਨ, ਅੰਮ੍ਰਿਤ ਛਕਾ ਕੇ ਇਹ ਉਪਦੇਸ਼ ਕੀਤਾ ਕਿ ਜਿਹਨੇ ਅੰਮ੍ਰਿਤ ਛਕ ਲਿਆ ਇਹਦੀ ਹੁਣ ਕੋਈ ਜਾਤ ਨਹੀਂ, ਇਹ ਹੁਣ ਕਿਸੇ ਊਚ ਨੀਚ ਵਿਚ ਨਹੀਂ, ਤੇ ਨਾਮ ਦੇ ਦਿੱਤਾ ਖਾਲਸਾ। ਔਰ ਇਹ ਯਾਦ ਰੱਖਣਾ, ਖਾਲਸਾ ਕੋਈ ਜਾਤ ਨਹੀਂ, ਖਾਲਸੇ ਦਾ ਮਤਲਬ ਹੈ ਖਾਲਸ। ਤੇ ਖਾਲਸਾ ਕੌਣ ਹੈ? ਸਾਹਿਬ ਜੀ ਕਹਿੰਦੇ ਨੇ ਖਾਲਸਾ ਮੇਰੋ ਰੂਪ ਹੈ ਖਾਸ, ਖਾਲਸੇ ਮੈਂ ਹੂੰ ਕਰੋ ਨਿਵਾਸ, ਪਰ ਖਾਲਸਾ ਉਹ ਹੈ ਜਿਹਦੇ ਵਿਚ ਨਾ ਵੈਰ ਵਿਰੋਧ ਹੈ, ਨਾ ਕੋਈ ਵਿਕਾਰ ਹੈ, ਜਿਹੜਾ ਰੱਬ ਨਾਲ ਜੁੜਿਆ ਹੋਇਆ ਉਹ ਖਾਲਸਾ, ਨਾ ਕੋਈ ਰੱਬ ਦੀ ਜਾਤ, ਨਾ ਕੋਈ ਖਾਲਸੇ ਦੀ ਜਾਤ। ਔਰ ਇਹ ਉਪਦੇਸ਼ ਸਾਰਿਆਂ ਵਾਸਤੇ ਹੈ ਕਿ ਆਓ ਭਾਈ ਅਸੀਂ ਮਨਾਂ ਵਿਚੋਂ ਨਫ਼ਰਤ ਕੱਢੀਏ, ਦੁਬਦਾ ਭਾਵ ਦੂਰ ਕਰੀਏ, ਇੱਕ ਪਰਮੇਸ਼ਰ ਦੇ ਰਾਹ ਤੇ ਚੱਲੀਏ ਔਰ ਆਪਾਂ

ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਪ੍ਰਕਾਸ਼ ਹੋਇਆ ਉਸ ਵੇਲੇ ਦਾ ਜ਼ਿਕਰ ਹੈ। ਇੱਕ ਮੁਸਲਮਾਨ ਫਕੀਰ ਭੇਖਣ ਸ਼ਾਹ ਪਟਨਾ ਸਾਹਿਬ ਦਰਸ਼ਨਾਂ ਵਾਸਤੇ ਆਇਆ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਛੋਟੀ ਉਮਰ ਹੈ, ਭੇਖਣ ਸ਼ਾਹ ਪਟਨਾ ਸਾਹਿਬ ਜਦ ਪਹੁੰਚਿਆ ਉਸਨੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਦਰਸ਼ਨ ਕੀਤੇ ਛੋਟੀ ਉਮਰ ਵਿੱਚ। ਪਰ ਮਨ ਵਿੱਚ ਇੱਕ ਸੋਚ ਪੂਰੀ ਕਿ ਇਹ ਰੱਬੀ ਨੂਰ ਹਿੰਦੂ ਮੁਸਲਮਾਨ ਵਿੱਚੋਂ ਕਿਸ ਦਾ ਪੱਖ ਪੂਰਦਾ। ਇਸ ਮੰਤਵ ਲਈ ਉਹਨਾਂ ਨੇ ਦੋ ਮਠਿਆਈ ਦੀਆਂ ਕੁਜੀਆਂ ਤੇ ਦੋ ਕੁਜਿਆਂ ਵਿੱਚ ਇੱਕ ਵਿੱਚ ਦੁੱਧ ਇੱਕ ਵਿੱਚ ਪਾਣੀ ਲਿਆ। ਮਠਿਆਈ ਦੀਆਂ ਕੁਜੀਆਂ ਤੋਂ ਭਾਵ ਉਹਨਾਂ ਦਾ ਧਰਮ ਸੀ ਤੇ ਪਾਣੀ ਵਾਲੇ ਕੁਜੇ ਦਾ ਅਰਥ ਉਹਨਾਂ ਮੁਸਲਮਾਨ ਧਰਿਆ ਸੀ ਤੇ ਦੁੱਧ ਵਾਲੇ ਨੂੰ ਹਿੰਦੂ ਮਿਥਿਆ ਸੀ। ਮੁਸਲਮਾਨ ਬੰਦਸ਼ ਤੇ ਸ਼ਰ੍ਹਾਂ ਨੂੰ ਹੀ ਧਰਮ ਸਮਝਦਾ ਹੈ ਅਤੇ ਪਾਣੀ ਬੰਦਸ਼ ਵਿੱਚ ਪੈ ਕੇ ਹੀ ਕੰਮ ਸਵਾਰਦਾ। ਹਿੰਦੂ ਚਿੱਟੇ ਕਰਮਾਂ ਤੇ ਜ਼ੋਰ ਦਿੰਦਾ ਹੈ ਅਤੇ ਚਿੱਟਿਆਈ ਦਾ ਚਿੰਨ ਦੁੱਧ ਹੀ ਹੈ। ਪਟਨਾ ਪੁੱਜ ਕੇ ਉਹਨਾਂ ਨੇ ਪਹਿਲਾਂ ਦੋਵੇਂ ਮਠਿਆਈ ਦੀਆਂ ਕੁਜੀਆਂ ਬਾਲਕ ਗੁਰੂ ਅੱਗੇ ਰੱਖੀਆਂ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਦੋਵੇਂ ਛੋਟੇ ਛੋਟੇ ਕੋਮਲ ਹੱਥ ਦੋਨਾਂ ਕੁਜੀਆਂ ਤੇ ਰੱਖ ਦਿੱਤੇ। ਫਿਰ ਜਦ ਭੇਖਣ ਸ਼ਾਹ ਨੇ ਪਾਣੀ ਤੇ ਦੁੱਧ ਦੇ ਭਰੇ ਹੋਏ ਕੁਜੇ ਅੱਗੇ ਕੀਤੇ ਤਾਂ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਆਪਣੇ ਛੋਟੇ ਛੋਟੇ ਚਰਨਾਂ ਦੇ ਨਾਲ ਦੋਵੇਂ ਹੀ ਕੁਜੇ ਡੋਲ ਦਿੱਤੇ। ਸਾਰੇ ਹੈਰਾਨ ਹੋ ਗਏ ਪਰ ਭੇਖਣ ਸ਼ਾਹ ਨੇ ਅੱਗੇ ਵੱਧ ਕੇ ਗੁਰੂ ਸਾਹਿਬਾਂ ਦੇ ਚਰਨ ਚੁੰਮ ਲਏ ਔਰ ਭੇਖਣ ਸ਼ਾਹ ਨੇ ਫਿਰ ਇਹ ਸਾਰਾ ਭੇਦ ਲੋਕਾਂ ਸਾਹਮਣੇ ਖੋਲਿਆ ਕਿ ਇਹ ਗੁਰੂ ਕਿਸੇ ਇੱਕ ਦਾ ਨਹੀਂ, ਇਹ ਧਰਮ ਤਾਂ ਕੁਜਿਆਂ ਵਿੱਚੋਂ ਕੱਢਣ ਆਇਆ ਹੈ। ਧਰਮ ਦੀ ਇਹ ਬਦਕਿਸਮਤੀ ਹੈ ਕਿ ਉਸ ਨੂੰ ਕਿਸੇ ਨੇ ਮਸੀਤ ਤੇ ਮੰਦਰ ਤੋਂ ਬਾਹਰ ਨਹੀਂ ਕੱਢਿਆ। ਇਸ ਕਲਗੀ ਵਾਲੇ ਨੇ ਹਿੰਦੂ ਧਰਮ ਮੁਸਲਮਾਨ ਧਰਮ ਨਾਲੋਂ ਸਿਰਫ ਧਰਮ ਤੇ ਚੱਲਣ ਦੀ ਪ੍ਰੇਰਣਾ ਦਿੱਤੀ। ਸਾਰੀ ਜ਼ਿੰਦਗੀ ਹੀ ਉਹਨਾਂ ਦੀ ਮੁਹਾਰਨੀ ਇਹ ਹੀ ਰਹੀ। ਉਹ ਪਹਿਲੇ ਵਿਸ਼ਵ ਆਗੂ ਸਨ ਜਿਨ੍ਹਾਂ ਮੰਦਰ ਤੇ ਮਸੀਤ ਪੂਜਾ ਤੇ ਨਿਵਾਜ ਨੂੰ ਇੱਕ ਕਰਕੇ ਜਾਣਨ ਦਾ ਉਪਦੇਸ਼ ਦਿੱਤਾ। ਅਕਾਲ ਉਸਤਤ ਵਿੱਚ ਹੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਇਹ ਪ੍ਰਸਿੱਧ ਸੋਈਆ ਹੈ ਜਿਹੜਾ ਆਪ ਜੀ ਸਰਵਣ ਕਰ ਰਹੇ ਹੋ। ਦੇਹੋਰਾ ਮਸੀਤ ਸੋਈ ਪੂਜਾ ਉਹ ਨਿਵਾਜ ਉਹੀ। ਇਹ ਠੀਕ ਹੈ ਕਿ ਸਿੱਖ ਧਰਮ ਵਿੱਚ ਮੂਰਤੀ ਪੂਜਾ ਨਹੀਂ ਕੀਤੀ ਜਾਂਦੀ ਔਰ ਨਾ ਹੀ ਨਿਵਾਜ ਪੜ੍ਹੀ ਜਾਂਦੀ ਹੈ, ਪਰ ਫਿਰ ਵੀ ਦੇਖੋ ਆਮ ਹੁੰਦਾ ਹੈ ਦੋ ਲੜਦੇ ਹੋਣ ਤੇ ਤੀਸਰਾ ਬੰਦਾ ਤਮਾਸ਼ਾ ਦੇਖਦਾ ਹੈ। ਪਰ ਇਹ ਗੁਰੂ ਨਾਨਕ ਦਾ ਘਰ ਉਪਦੇਸ਼ ਦਿੰਦਾ ਹੈ ਕਿ ਭਾਈ ਕਿਉਂ ਰੱਬ ਦੇ ਨਾਂ ਤੇ ਲੜਦੇ ਹੋ, ਠੰਡੇ ਜਿਗਰੇ ਦੇ ਨਾਲ ਠੰਡੇ ਮਨ ਦੇ ਨਾਲ ਵਿਚਾਰ ਕਰੋ ਕਿ ਫਰਕ ਕੀ ਹੈ। ਇੱਕ ਨੇ ਪੂਜਾ ਕਰਨੀ ਹੈ, ਇੱਕ ਨੇ ਨਿਵਾਜ ਪੜ੍ਹਨੀ ਹੈ, ਇੱਕ ਨੇ ਵਾਹਿਗੁਰੂ ਕਹਿਣਾ, ਤੇ ਫਿਰ ਫਰਕ ਕੀ ਹੈ। ਨਾ ਵੱਖਰੇ ਹਨ, ਰਾਹ ਇੱਕ ਹੈ, ਮੰਜ਼ਿਲ ਇੱਕ ਹੈ, ਫਿਰ ਝਗੜਾ ਕਿਉਂ।

ਬਾਂਦ ਏਕੇ ਦੇਹੇ ਏਕੇ ਬਾਂਦ ਇੱਕੋ ਵਰਗੀ ਅੱਖਾਂ ਇੱਕੋ ਵਰਗਾ ਨੱਕ ਇੱਕੋ ਵਰਗਾ ਸਰੀਰ ਇੱਕੋ ਵਰਗੀ ਬੋਲੀ ਇਨਸਾਨ ਦਾ ਸਰੀਰ ਹੱਡੀਆਂ ਮਾਸ ਦਾ ਬਣੇ ਅੰਦਰ ਪਰਮੇਸ਼ਰ ਦੀ ਜੋਤ ਅੱਲਾ ਦਾ ਨੂਰ ਕਹਿ ਲੋ ਪਰਮੇਸ਼ਰ ਦੀ ਜੋਤ ਕਹਿ ਲੋ ਵਾਹਿਗੁਰੂ ਦਾ ਨਿਵਾਸ ਕਰ ਲੋ ਪਰ ਉਦੋਂ ਹੈਰਾਨਗੀ ਹੁੰਦੀ ਹੈ ਕਿ ਜਦ ਇਨਸਾਨ ਇਨਸਾਨੀਅਤ ਨੂੰ ਭੁੱਲ ਕੇ ਇੱਕ ਦੂਸਰੇ ਉੱਤੇ ਜ਼ੁਲਮ ਕਰਦਾ ਹੈ ਤਾਕਤ ਮਿਲੇ ਤੇ ਤਾਕਤ ਨੂੰ ਭਲੇ ਪਾਸੇ ਲਾਣਾ ਚਾਹੀਦਾ ਇਨਸਾਨ ਨੂੰ ਇਨਸਾਨ ਦਾ ਘਰ ਨਹੀਂ ਸਾੜਨਾ ਚਾਹੀਦਾ ਇਨਸਾਨ ਨੂੰ ਇਨਸਾਨ ਪਿਆਰ ਕਰੇ ਤਾਂ ਹੀ ਇਸ ਸੰਸਾਰ ਵਿੱਚ ਆਇਆ ਉਹਦਾ ਸਫਲ ਹੋਵੇਗਾ।

ਸਿੱਖ ਪੰਥ ਸਾਜਣ ਦਾ ਮਕਸਦ ਅਣਖ ਨਾਲ ਜਿਉਣਾ, ਜ਼ੁਲਮ ਅੱਗੇ ਸਿਰ ਨਾ ਚੁਕਾਣਾ, ਜਾਤਾਂ ਪਾਤਾਂ ਊਚ ਨੀਚ ਦੇ ਬੰਧਨ ਤੋਂ ਉੱਤੇ ਉੱਠਣਾ ਔਰ ਸਰਬੱਤ ਦਾ ਭਲਾ ਮੰਗਣਾ। ਜਿੱਥੇ ਵੀ ਗੁਰੂ ਸਿੱਖ ਬੈਠਾ ਹੈ ਦੁਨੀਆਂ ਦੇ ਕਿਸੇ ਵੀ ਕੋਨੇ ਵਿਚ, ਉਹ ਜਦ ਵੀ ਅਰਦਾਸ ਕਰਦਾ ਹੈ ਤੇ ਅਰਦਾਸ ਦੇ ਅਖੀਰ ਵਿਚ ਇਹ ਕਹੇਗਾ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਤੇ ਆਓ ਫਿਰ

0: You're listening to SeekNet Radio, broadcasting live Gurbani Kirtan 24 hours a day from around the world.
1: Beta, aaj main tanu Bhagat Namdev ji di bani sunana. Main andle ki dekh, tera naam khundkara.
2: Khundkara kyun da Gurudev?
1: Khundkara lakdi de us tukde nu kehnde ne, jis utte patra tikaya janda.
2: Patra kyun da?
1: Jis utte tobi kapde sunde ne. ਭਗਤ ਨਾਮਦੇਵ ਜੀ ਦਾਤ ਦੇ ਛੀਨੇ ਸਨ ਕੱਪੜੇ ਧੋਂਦੇ ਧੋਂਦੇ ਉਹ ਆਪਣੀ ਆਤਮਾ ਨੂੰ ਹਰੀ ਨਾਮ ਨਾਲ ਧੋਂਦੇ ਸਨ ਇਸੇ ਲਈ ਉਹਨਾਂ ਨੇ ਕਿਹਾ ਕਿ ਹੇ ਪ੍ਰਭੂ ਮੈਨੂੰ ਤੇਰੇ ਨਾਂ ਦੀ ਉਹ ਉਨੀ ਟੇਕ ਜਿੰਨੀ ਕਿ ਪਟੜੇ ਨੂੰ ਖੁੰਦਕਾਰੇ ਦੀ

तक हुक्म पछाने सुख होवे दिन राती का।

ਨਾਲ ਸਤਿਗੁਰੂ ਸਾਹਿਬਾਨ ਦੀ ਪਵਿੱਤਰ ਬਾਣੀ ਵੀ ਸ਼ਾਮਲ ਹੈ। ਹਰ ਮਤ, ਹਰ ਫਿਰਕੇ, ਹਰ ਧਰਮ ਅਤੇ ਮਰਿਆਦਾ ਨੂੰ ਮੰਨਣ ਵਾਲੇ ਪੀਰਾਂ ਫਕੀਰਾਂ ਅਤੇ ਸੰਤਾਂ ਦੀ ਬਾਣੀ ਦਾ ਇਹ ਮਹਾਨ ਸੰਗ੍ਰਹਿ ਸਿੱਖ ਧਰਮ ਦੇ ਇੱਕ ਸਾਂਝੇ ਮਨੁੱਖੀ ਧਰਮ ਹੋਣ ਦਾ ਪ੍ਰਤੀਕ ਹੈ, ਜੋ ਸਾਰੇ ਸੰਸਾਰ ਨੂੰ ਗਿਆਨ ਦਾ ਚਾਨਣ ਬਖਸ਼ਦਾ ਹੈ।

ਗੁਰੂ ਦੀ ਪੂਰਨ ਕਿਰਪਾ ਹੋਵੇ। ਇਹ ਦਾਤਾਂ ਉਹਨਾਂ ਨੂੰ ਹੀ ਪ੍ਰਾਪਤ ਹੁੰਦੀਆਂ ਹਨ ਕਿ ਉਠਤ ਸੁਖੀਆ ਬੈਠਤ ਸੁਖੀਆ, ਭਉ ਨਹੀਂ ਲਾਗੇ ਜਾਂ ਐਸੇ ਬੁਝਿਆ, ਰਾਖਾ ਏਕ ਹਮਾਰਾ ਸਵਾਮੀ, ਸਗਲ ਘਟਾਂ ਕਾ ਅੰਤਰ ਜਾਮੀ।

ਉਹਦੇ ਤੇ ਹੀ ਹੋਣਗੀਆਂ ਜਿਨ੍ਹਾਂ ਤੇ ਆਪ ਗੁਰੂ ਨਾਨਕ ਸੱਚੇ ਪਾਤਸ਼ਾਹ ਆਪਣੀ ਕਿਰਪਾ ਕਰਨ, ਕਿਉਂਕਿ ਉਹਦੀ ਕਿਰਪਾ ਹੁੰਦੀ ਹੈ ਤਾਂ ਗੁਰ ਮੰਤਰ ਦਾ ਸਿਮਰਨ ਦਾ ਜਾਪ ਹੁੰਦਾ। ਸਿਮਰਨ ਦੇ ਨਾਲ ਪ੍ਰੀਤੀ ਦਿਨੋ ਦਿਨ ਵਧਦੀ ਜਾਂਦੀ ਹੈ, ਪਰਮਾਰਥ ਵਿੱਚ ਬਰਕਤਾਂ ਪੈਂਦੀਆਂ ਹਨ ਤਾਂ ਇਹ ਦਾਤ ਮਿਲਦੀ ਹੈ। ਸੋਏ ਅਚਿੰਤਾ, ਜਿਹੜੇ ਪ੍ਰਭੂ ਦਾ ਸਿਮਰਨ ਨਹੀਂ ਕਰਦੇ ਉਹਨਾਂ ਲਈ ਵੀ ਹਜ਼ੂਰ ਕਹਿੰਦੇ ਹਨ, ਲਾਜ ਮਰੇ ਜੋ ਨਾਮ ਨਾ ਲੇਵੈ, ਨਾਮ ਵੀ ਹੁਣ ਸੁਖੀ ਕਿਉਂ ਸੋਵੈ। ਇੱਕ ਪਾਸੇ ਨਾਮ ਤੋਂ ਬਿਨਾਂ ਹਜ਼ੂਰ ਕਹਿੰਦੇ ਹਨ, ਭਾਈ ਸੁਖ ਦੀ ਨੀਂਦਰ ਕਿਵੇਂ ਤੂੰ ਸੌ ਸਕਦਾ, ਕਿਵੇਂ ਤੈਨੂੰ ਖੁਸ਼ੀਆਂ ਪ੍ਰਾਪਤ ਹੋ ਸਕਦੀਆਂ। ਦੂਜੇ ਪਾਸੇ ਜੋ ਜਪਦੇ ਹਨ, ਜੋ ਕਰਦੇ ਹਨ ਵਾਹਿਗੁਰੂ ਦਾ ਸ਼ੁਕਰਾਨਾ, ਹਜ਼ੂਰ ਕਹਿੰਦੇ ਹਨ, ਸੋਏ ਅਚਿੰਤਾ, ਜਾਗ ਅਚਿੰਤਾ, ਜਹਾਂ ਤਹਾਂ ਪ੍ਰਭ ਤੂੰ ਵਰਤਨਤਾ। ਉਹ ਫਿਰ ਅਕਾਲ ਪੁਰਖ ਵਾਹਿਗੁਰੂ ਨੂੰ ਸਦਾ ਅੰਗ ਸੰਗ ਸਮਝਦੇ ਹਨ, ਤੇ ਜਿਨ੍ਹਾਂ ਨੇ ਅੰਗ ਸੰਗ ਸਮਝਿਆ ਉਹਨਾਂ ਨੂੰ ਲੋਕ ਪਰਲੋਕ ਦੇ ਸੁਖ ਵਾਹਿਗੁਰੂ ਬਖਸ਼ ਦਿੰਦਾ।

Man gönderla bu gurmuk paya. Man su canundurla bu gurmuk paya. Man tanı hayatıla bu. Ge satgur paya. Çelle can suar vakır satıla. Pat paye darbar satgur savd paye. ਪਤ ਪਾਏ ਦਰਬਾਰ ਸਤਿਗੁਰੂ ਸ਼ਬਦ ਪੈ ਚੱਲੇ ਜਨਮ ਸਵਾਰ ਚੱਲਿਆ ਪਤਸ਼ਾ ਜਨਮ ਸਵਾਰ ਵਾਜਾ ਵਾਏ ਸੀ ਚੱਲਿਆ

అను సమజ కచ్ బిగడే ఉన్నాయన పడలే రామ మురారు అను సమజ

ਹੋਏ ਮੇਰਾ ਸਵਾਮੀ, ਕਿਸ ਗੁਰਸਿੱਖ ਗੁਰੂ ਉਪਦੇਸ਼ ਸੁਣਾਵੇ, ਜਨ ਨਾਨਕ ਧੂੜ ਮੰਗੇ ਤਿਸ ਗੁਰਸਿੱਖ ਕੀ।